0: ਆਪਾਂ ਵਿਚਾਰ ਕਰ ਰਹੇ ਸੀ ਕਿ ਅਵਤਾਰ ਸਿੰਘ ਤਾਰੀ ਦੀ ਜ਼ੁਬਾਨ ਆਵਾਜ਼ 'ਚ ਸਿੱਖੀ ਦੀ ਦਾਸਤਾਨ ਸੁਣ ਰਹੇ ਸੀ, ਜਿਹਦੇ 'ਚ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਜ਼ਿਕਰ ਕਰ ਰਹੇ ਨੇ, ਹੋਰ ਵੀ ਜਿਹੜੇ ਬਾਕੀ ਸਮੇਂ ਸਮੇਂ ਸ਼ਹੀਦ ਹੋਏ ਨੇ ਉਹਨਾਂ ਦਾ ਵੀ ਜ਼ਿਕਰ ਕਰ ਰਹੇ ਨੇ, ਕਿਉਂਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿਰਫ ਬਾਬਾ ਬੰਦਾ ਸਿੰਘ ਬਹਾਦਰ ਦਾ, ਜੋ ਅੱਜ ਸ਼ਹੀਦੀ ਦਿਨ ਹੈ, ਅਸਲ ਦੇ ਵਿੱਚ ਤਰੀਕ ਦੇ ਹਿਸਾਬ ਨਾਲ ਉਹ 9 ਜੂਨ ਪੈਂਦਾ ਸੀ, ਪਰ ਕਿਉਂਕਿ ਜਦੋਂ 1783 ਦੇ ਵਿੱਚ ਕੈਲੰਡਰ ਜਿਹੜਾ ਦੇਸੀ ਤਰੀਕ ਤਾਂ ਉਹ ਹੀ ਹੈ, ਸੋ ਇਸ ਕਰਕੇ ਉਹ ਅੱਜ ਦਾ ਦਿਨ ਆਉਂਦਾ ਹੈ, ਅਤੇ ਆਪਾਂ ਸਾਰਾ ਪ੍ਰੋਗਰਾਮ ਜਿਹੜਾ ਸੀ ਉਹ ਉਹਨਾਂ ਨੂੰ ਹੀ ਯਾਨੀ ਕਿ ਡੈਡੀਕੇਟ ਕਰਕੇ ਉਹ ਪੂਰਾ ਇਤਿਹਾਸ ਜਿਹੜਾ ਸਰਵਣ ਕੀਤਾ ਹੈ। ਮੈਂ ਸਿਰਫ ਇੱਕ ਹੋਰ ਗੱਲ ਬਾਬਾ ਬੰਦਾ ਸਿੰਘ ਬਾਰੇ ਦੱਸਣਾ ਚਾਹੁੰਦਾ ਕਿ ਜਦੋਂ ਸਮਾਣਾ ਨੂੰ ਫਤਿਹ ਕੀਤਾ ਉਹਨਾਂ ਨੇ, ਅਤੇ ਸਮਾਣਾ ਤੋਂ ਬਾਅਦ ਉਹਨਾਂ ਨੇ ਕੜਾਮ 'ਤੇ ਕਬਜ਼ਾ ਕੀਤਾ, ਕਿਉਂਕਿ ਇਹ ਸਾਰੇ ਜੋ ਕਿਲੇ ਸਨ ਛੋਟੇ ਮੋਟੇ ਸਰਹੰਦ 'ਤੇ ਕਬਜ਼ੇ ਤੋਂ ਪਹਿਲਾਂ ਸਾਰਿਆਂ ਨੂੰ ਉਹ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੇ ਸੀ ਸਰਹੰਦ 'ਤੇ ਹਮਲੇ ਤੋਂ ਪਹਿਲਾਂ, ਅਤੇ ਠਸਕੇ 'ਤੇ ਜਦੋਂ ਉਹਨਾਂ ਨੇ ਹਮਲਾ ਕੀਤਾ, ਮੈਂ ਸੋਚ ਦੀ ਗੱਲ ਦੱਸ ਰਿਹਾ, ਅਤੇ ਉੱਥੇ ਕੀ ਹੋਇਆ ਕਿ ਉੱਥੇ ਜਦੋਂ ਉਹਨਾਂ ਨੇ ਹਮਲਾ ਕੀਤਾ, ਇੱਥੇ ਬਹੁਤ ਸਾਰੇ ਇਹੋ ਜਿਹੇ ਪਖੰਡੀ ਪੀਰ ਸਨ ਜਿਨ੍ਹਾਂ ਨੇ ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਮੁਹੰਮਦ ਗੋਰੀ ਦੇ ਸਮੇਂ ਜਾਂ ਮੁਹੰਮਦ ਗਜ਼ਨਵੀ ਦੇ ਸਮੇਂ ਉਹਨਾਂ ਨੇ ਜਿਹੜੇ ਬਹੁਤ ਜ਼ਿਆਦਾ ਜਿਹੜੇ ਬ੍ਰਾਹਮਣ ਸਨ ਉਹਨਾਂ ਨੇ ਇਹ ਕਿਹਾ ਹੋਇਆ ਸੀ ਜੀ ਅਸੀਂ ਉਹਨਾਂ ਨੂੰ ਅੰਨੇ ਕਰ ਦਿਆਂਗੇ, ਇਸ ਤਰ੍ਹਾਂ ਦੇ ਲੋਕਾਂ 'ਚ ਭਰਮ ਪਾਲੇ ਹੋਏ ਸਨ। ਜਦੋਂ ਇੱਥੇ ਹਮਲਾ ਹੋਇਆ ਸਿੱਖ ਫੌਜਾਂ ਦਾ ਉਹ ਮੁਕਾਬਲਾ ਨਾ ਕਰ ਸਕੇ ਤਾਂ ਉੱਥੇ ਦਾ ਇੱਕ ਯਾਨੀ ਕਿ ਜ਼ਾਫਰ ਅਲੀ ਨਾਂ ਦਾ ਇੱਕ ਪੀਰ ਮੂੰਹ ਦੇ ਵਿੱਚ ਕਾਂ ਦੀ ਤਿਣ ਪਾ ਕੇ ਬਾਬਾ ਜੀ ਦੇ ਸਾਹਮਣੇ ਪੇਸ਼ ਹੋਇਆ ਅਤੇ ਕਹਿਣ ਲੱਗਾ ਕਿ ਅਸੀਂ ਤੁਹਾਡੀ ਗਊਆਂ ਹਾਂ, ਸਾਨੂੰ ਮਾਫ਼ ਕਰ ਦਿਓ। ਤਾਂ ਬਾਬਾ ਜੀ ਨੇ ਇਹ ਗੱਲ ਕਹੀ, ਕਹਿੰਦੇ ਗਊਆਂ ਤਾਂ ਸਾਡੇ ਲਈ ਕੋਈ ਮਤਲਬ ਨਹੀਂ ਰੱਖਦੀਆਂ, ਉਹ ਹਿੰਦੂਆਂ ਲਈ ਰੱਖਦੀਆਂ ਨੇ। ਹਾਂ, ਤੁਹਾਡਾ ਮਾਫ਼ੀਨਾਮਾ ਹੀ ਕਾਫ਼ੀ ਹੈ ਕਿ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਬੇਕਸੂਰ ਨੂੰ, ਕਿਸੇ ਵੀ ਬੇਸਹਾਰਾ ਨੂੰ ਕੁਛ ਨਹੀਂ ਕੀਤਾ ਜਾਏਗਾ, ਅਸੀਂ ਸਿਰਫ ਜ਼ਾਲਮ ਲੋਕਾਂ ਨੂੰ ਸੋਧਣਾ ਹੈ। ਇਸੇ ਤਰ੍ਹਾਂ ਸਮਾਣਾ ਦੇ ਵਿੱਚ ਹੋਇਆ, ਕਿਉਂਕਿ ਉੱਥੇ ਵੀ ਜਦੋਂ ਉਹ ਗਏ ਉੱਥੇ ਦੇ ਜਿਹੜੇ ਭਾਵੇਂ ਮੁਸਲਮਾਨ ਲੋਕ ਵੀ ਸਨ ਜਿਹੜੇ ਕਿ ਮਜ਼ਾਹਰੇ ਸਨ ਜ਼ਮੀਨਾਂ, ਉਹ ਤੰਗ ਆਏ ਹੋਏ ਸਨ ਜਗੀਰਦਾਰਾਂ ਦੇ, ਉਹਨਾਂ ਨੇ ਵੀ ਜਿਹੜਾ ਹੈ ਉਹ ਸਿੱਖਾਂ ਦਾ ਹੀ ਸਾਥ ਦਿੱਤਾ, ਉਹਨਾਂ ਦਾ ਨਹੀਂ ਦਿੱਤਾ, ਬਲਕਿ ਉੱਥੇ ਦੀ ਜਿਹੜੀ ਅੱਗਜ਼ਨੀ ਹੋਈ ਸੀ ਉਹਦੇ ਵੀ ਜ਼ਿਆਦਾ ਉਹਨਾਂ ਲੋਕਾਂ ਦਾ ਹੀ ਹੱਥ ਸੀ। ਸੋ ਇਸੇ ਤਰ੍ਹਾਂ ਇਹ ਇੱਕ ਮਿਸਾਲ ਮੈਂ ਦੇ ਰਿਹਾ ਕਿ ਕਈ ਵਾਰੀ ਨਾ ਇਹ ਕਹਿੰਦੇ ਜੀ ਗਊ ਗਰੀਬ ਦਾ ਰਕਸ਼ਕ, ਸੋ ਇਹ ਸਾਡੇ ਇਤਿਹਾਸ ਦੇ ਵਿੱਚ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਵੀ ਜਿਸ ਵਕਤ ਪੰਡਿਤ ਪਰਮਾਨੰਦ ਪਹਾੜੀ ਰਾਜਿਆਂ ਦੀ ਆਟੇ ਦੀ ਗਊ ਬਣਾ ਕੇ ਆਉਂਦਾ ਹੈ ਅਤੇ ਕਸਮਾਂ ਖਾਂਦਾ ਹੈ, ਅਤੇ ਉਸ ਵੇਲੇ ਵੀ ਜਦੋਂ ਮਾਤਾ ਜੀ ਪੁੱਛਦੇ ਨੇ ਮਾਤਾ ਗੁਜਰ ਕੌਰ ਜੀ ਗੁਰੂ ਸਾਹਿਬ ਦੇ ਕੋਲੋਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਕਿ ਬੇਟਾ ਇਹਨਾਂ ਦਾ ਜਿਹੜਾ ਪ੍ਰਸਤਾਵ ਇਸ ਬਾਰੇ ਕੀ ਸੋਚਦੇ ਹੋ, ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਇਹ ਤਾਂ ਗਊ ਹੈ, ਮਤਲਬ ਇਹ ਤਾਂ ਪਸ਼ੂ ਹੈ, ਇਹਦਾ ਕਿਆ ਵਿਸਾ। ਸੋ ਇਸ ਕਰਕੇ ਬਹੁਤ ਸਾਰੀਆਂ ਐਸੀਆਂ ਮਿਸਾਲਾਂ ਨੇ ਜਿਹੜੀਆਂ ਇਤਿਹਾਸ ਦੇ ਵਿੱਚ ਸਾਨੂੰ ਬਹੁਤ, ਅਗਰ ਅਸੀਂ ਦੇਖੀਏ ਤਾਂ ਬਹੁਤ ਸਾਡੇ ਵਾਸਤੇ ਇੱਕ ਚਾਨਣ ਮਨਾਰਾ ਬਣਦੀਆਂ ਨੇ, ਪਰ ਕਿਉਂਕਿ ਸਾਡੀ ਜਿਹੜੀ ਸੋਚ ਹੈ ਸੰਕੀਰਨਤਾ ਹੈ। ਖਾਸ ਤੌਰ 'ਤੇ ਇੱਕ ਗੱਲ ਮੈਂ ਅੱਜ ਇਹ ਕਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਸ ਜ਼ਮਾਨੇ ਦੇ ਵਿੱਚ ਉਸ ਵਰਗਾ ਕੋਈ ਜਰਨੈਲ ਨਹੀਂ ਸੀ। ਇੱਕ ਤਾਂ ਸਰੀਰਕ ਤੌਰ 'ਤੇ ਵੀ ਸ਼ਕਤੀਸ਼ਾਲੀ ਸੀ, ਆਪਣੇ ਫਨ ਦੇ ਵਿੱਚ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੀਰ ਦੀ ਨੋ ਇਸ ਨਾਲ ਚਿੱਠੀ ਬੰਨ ਕੇ ਕਹਿ ਰਹੇ ਨੇ ਮੁਗਲ ਜਰਨੈਲਾਂ ਨੂੰ ਕਿ ਇਹ ਸਾਡਾ ਕਰਤੱਵ ਹੈ, ਇਹ ਸਾਡਾ ਮਤਲਬ ਸਾਡੀ ਕਰਾਮਾਤ ਨਹੀਂ ਹੈ। ਇਸੇ ਤਰ੍ਹਾਂ ਹੀ ਉਹਨਾਂ ਤੋਂ ਬਾਅਦ ਜਿਹੜਾ ਬੰਦਾ ਸਿੰਘ ਬਹਾਦਰ ਸੀ ਉਹਨਾਂ ਜਿੰਨੇ ਮੈਦਾਨ ਸੀ, ਜਿਹੜੇ ਮੈਦਾਨ ਜੰਗਾਂ ਦੀ ਜਿਹੜੀ ਚੋਣ ਸੀ ਉਹ ਆਪ ਕਰਦੇ ਰਹੇ, ਪਰ ਸਭ ਤੋਂ ਵੱਡੀ ਇਤਿਹਾਸ ਲਿਖਣ ਵਾਲਿਆਂ ਦੇ ਵਿੱਚ ਮਤਲਬ ਬੇਗਾਨੇ ਇਤਿਹਾਸਕਾਰਾਂ ਨੇ ਨਹੀਂ, ਸਿੱਖ ਇਤਿਹਾਸਕਾਰਾਂ ਨੇ ਵੀ ਸਭ ਤੋਂ ਵੱਡੀ ਜ਼ਿਆਦਤੀ ਜਿਹੜੀ ਕੀਤੀ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਦੁਨੀਆਂ ਦਾ ਇੱਕੋ ਇੱਕ ਪਹਿਲਾ ਬਾਦਸ਼ਾਹ ਹੈ ਜਿਸ ਜੋ ਬਾਦਸ਼ਾਹ ਵੀ ਸੀ ਪਰ ਜੋ ਕਦੀ ਤਖ਼ਤ 'ਤੇ ਨਹੀਂ ਬੈਠਿਆ, ਜਿਸ ਨੇ ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ, ਉਸ ਸਿੱਕੇ 'ਤੇ ਵੀ ਜਿਹੜਾ 27 ਮਈ 2010 ਨੂੰ ਮੁਫਲਸਾਬਾਦ ਦੇ ਵਿੱਚ ਜਦੋਂ ਸਿੱਖ ਰਾਜ ਦਾ ਐਲਾਨ ਹੁੰਦਾ ਹੈ ਅਤੇ ਉੱਥੇ ਵੀ ਜਿਹੜਾ ਸਿੱਕਾ ਜਾਰੀ ਕੀਤਾ ਜਾਂਦਾ ਉਸ ਸਿੱਕੇ ਦਾ ਦੇ ਉੱਪਰ ਲਿਖਿਆ ਹੋਇਆ ਸੀ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਯਾਫਤ ਅਸ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਆਪਣਾ ਨਾਂ ਨਹੀਂ ਉਹਨੇ ਵਰਤਿਆ। ਅਤੇ ਸਾਡੇ ਇਤਿਹਾਸਕਾਰਾਂ 'ਚੋਂ ਕਈ ਇਤਿਹਾਸਕਾਰ ਖਾਸਕਰ ਜਿਹੜੇ ਬਸ ਉਹ ਸਨਾਤਨਤਾ ਦੇ ਚੱਕਰ 'ਚ ਪਏ ਹੋਏ ਨੇ ਉਹਨਾਂ ਨੇ ਇੱਥੇ ਤੱਕ ਵੀ ਉਹਨੂੰ ਕਿਹਾ ਜੀ ਉਹ ਆਪਣੇ ਆਪ ਨੂੰ ਗੁਰੂ ਅਖਵਾ ਰਿਹਾ ਸੀ ਅਤੇ ਉਸ ਨੂੰ ਧੋਖਾ ਦੇਣ ਵਾ, ਕਿਉਂਕਿ ਇਤਿਹਾਸ ਅਕਸਰ ਉਹਨਾਂ ਦਾ ਹੀ ਲਿਖਿਆ ਜਾਂਦਾ ਹੈ ਜਿਹੜੇ ਜੇਤੂ ਹੁੰਦੇ ਨੇ, ਜਿਹੜੇ ਬਾਅਦ ਦੇ ਵਿੱਚ ਸਰਵਾਈਵ ਕਰਦੇ ਨੇ, ਅਤੇ ਉਹ ਭਾਵੇਂ ਧੋਖੇ ਨਾਲ ਹੀ ਜਿੱਤਣ ਪਰ ਉਹ ਕੀ ਕਰਦੇ ਆ ਕਿ ਉਹ ਇਤਿਹਾਸ ਆਪਣੇ ਢੰਗ ਦਾ ਲਿਖਵਾਉਂਦੇ ਆ। ਸਿੱਖੀ ਦੇ ਵਿੱਚ ਵੀ ਜਿਹੜੇ ਬਾਬਾ ਨੋਦ ਸਿੰਘ ਵਰਗੇ, ਬਿਨੋਦ ਸਿੰਘ ਵਰਗੇ, ਜਿਹੜੇ ਕਿ ਧੋਖਾ ਦੇ ਕੇ ਮੁਗਲਾਂ ਦਾ ਸਾਥ ਦਿੱਤਾ, ਜਿਨ੍ਹਾਂ ਨੇ ਬਾਜ਼ਾਬਤਾ ਰੋਲ ਪਲੇ ਕੀਤਾ ਹੈ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਜੀ ਨੂੰ ਅਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਫੜਾਉਣ ਦਾ, ਅਤੇ ਜਿਨ੍ਹਾਂ ਨੂੰ ਮੁਨਸਿਫਦਾਰੀਆਂ ਵੀ ਮੁਗਲਾਂ ਨੇ ਦਿੱਤੀਆਂ ਨੇ ਫਰਕਸ਼ੀਅਰ ਨੇ। ਸਿੱਖੀ ਦੇ ਵਿੱਚ ਇਤਿਹਾਸ ਨੂੰ ਰਲਗਲ ਕਰਨ ਦਾ ਉਹਨਾਂ ਦਾ ਉਹ ਵੱਖਰੀ ਗੱਲ ਹੈ ਕਿ ਆਮ ਸਿੱਖਾਂ ਦੇ ਵਿੱਚ ਉਹ ਆਪਣੀ ਛਾਪ ਨਹੀਂ ਛੱਡ ਸਕੇ, ਨਾ ਹੀ ਉਹਨਾਂ ਦਾ ਕੋਈ ਨਾਂ ਚਮਕ ਸਕਿਆ ਹੈ ਜੇ ਉਸ ਤੋਂ ਬਾਅਦ 1734 ਦੇ ਵਿੱਚ ਵੀ ਅਗਰ ਚੋਣ ਹੁੰਦੀ ਹੈ ਨਵਾਬ ਦੀ ਸੇਵਾ ਦੀ ਤੇ ਉਹ ਨਿਮਾਣਾ ਜਿਹਾ ਪਰ ਬਹੁਤ ਸੁਚੇਤ ਸਿੱਖ ਸਰਦਾਰ ਨਵਾਬ ਕਪੂਰ ਸਿੰਘ ਦੀ ਹੁੰਦੀ ਹੈ, ਉਹਨਾਂ ਦਾ ਨਾਂ ਕਿਤੇ ਨਹੀਂ ਆਉਂਦਾ, ਜ਼ਿਕਰ ਕਿਤੇ ਨਹੀਂ ਆਉਂਦਾ, ਕਿਉਂਕਿ ਆਮ ਸਿੱਖਾਂ ਦੇ ਵਿੱਚ ਉਹ ਬਦਨਾਮ ਹੋ ਚੁੱਕੇ ਸੀ। ਪਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਵਿੱਚ, ਆਪਾਂ ਇਸ 'ਤੇ ਫਿਰ ਗੱਲ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਅਤੇ ਆਓ ਇੱਥੇ ਹੀ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫੈਲਣ ਤੋਂ ਬਚਾਅ ਲਈ ਘੱਟੋ ਘੱਟ ਬਾਹਰ ਜਾਓ, ਬਾਹਰ ਜਾਂਦੇ ਹੋਏ ਦੂਸਰੇ ਵਿਅਕਤੀ ਤੋਂ

ਟੈਲੀਗ੍ਰਾਮ ਗਰੁੱਪ ਦੇ ਵਿੱਚ ਭੈਣ ਰਮਨਦੀਪ ਕੌਰ ਨੇ ਬਹੁਤ ਸੋਹਣਾ ਸਵਾਲ ਕੀਤਾ ਹੈ ਕਿ ਅਸੀਂ ਗੁਰਬਾਣੀ ਨੂੰ ਇੱਕ ਮਨ ਹੋ ਕੇ ਕਿਵੇਂ ਪੜ੍ਹ ਸਕਦੇ ਹਾਂ। ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਦੋਂ ਮਨ ਸਾਡਾ ਕਿਤੇ ਹੋਰ ਦੌੜ ਜਾਂਦਾ ਹੈ। ਇਸ ਮਨ ਨੂੰ ਕਾਬੂ ਕਰਕੇ, ਇੱਕ ਮਨ ਇੱਕ ਚਿੱਤ ਕਰਕੇ ਕਿਵੇਂ ਇਹਨੂੰ ਬਾਣੀ ਦੇ ਵਿੱਚ ਲਾਇਆ ਜਾਵੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ? ਬਹੁਤ ਸੋਹਣਾ ਸਵਾਲ ਹੈ। ਸੰਖੇਪ ਦੇ ਵਿੱਚ ਆਪਾਂ ਉੱਤਰ ਦੇਵਾਂਗੇ ਕਿਉਂਕਿ ਬਹੁਤ ਸਾਰੇ ਹੋਰ ਵੀਰਾਂ ਤੇ ਭੈਣਾਂ ਦਾ ਵੀ ਇਹ ਸਵਾਲ ਹੈ ਕਿ ਗੁਰਬਾਣੀ ਪੜ੍ਹਦਿਆਂ ਮਨ ਨਹੀਂ ਲੱਗਦਾ। ਜੇ ਤੁਸੀਂ ਇੱਕ

करना होगी। दाते दात रखी हथ अपने जिस पावे दिसते। इस तो पहला आपां शब्द सरवण कर रहे सी कुदरत करके वसिया सोए वक्त विचारे सो बंदा। कुदरत है कीमत नहीं पाए जां कीमत पाए तां कही ना जाए। सरे सरीयत करे विचार विचार बिन बूझे कैसे पावे पार। सिद्क कर सीधा मन कर मकसूद। जय तेर देखा जय तेर देखा तै तेर मौजूद। वक्त विचारे सो बंदा। आपां इसे गल ते विचार करते हैं क्योंकि अज का टॉपिक भी यही है कि 40 साल पहला ते आज की असी कुछ सीखिया। डिड वी लर्न एनीथिंग 40 years ago की होया किवें होया। आपां इस ते विचार कर रहे सी अपनी पहलियां पीढ़ियां दे नाल जदों गल करते हैं विचारदे हैं ते फिर सानू देखना पैंदा है विचारना पैंदा मैं घटनाक्रम ते या उसका पिछोकड़ की सी। इस ते आपां 3 या 4 तरीक नूं गल कीती सी। विचारन दी गल इह आ कि असी इतना वड्डा घलूकारा होया जो अज तक निरंतर जारी है। इस तो पहला भी घलूकारे होए ने छोटा घलूकारा 1746 दे विच 2 सालां दे विच ही अद्धी कौम एक दिन च शहीद हो गई और 2 सालां दे विच ही खालसा फिर चढ़दी कला दे विच हो गया। 30 जथियां नूं 12 मिसलां दे विच वंड करके अपने अपने इलाके नूं एक सिद्धांत नूं समर्पित सी। ते जदों आपस दे विच भावें जिस तरह भी सी जदों कोई बाहरला हमला करदा सी तां सारे यूनाइट हो जांदे सन। इसे तरह ही वड्डा घलूकारा जिसनों इतिहास करके जाणिया है भावें अजोके घलूकारे दे विच वड्डे घलूकारे नालों भी कई गुना वध शहीदियां हो चुकियां ने पिछले 40 सालां दे विच। पर वड्डे घलूकारे एक दिन दे विच जो होया उस ते कुछ महीनियां बाद ही खालसे ने इस तरह इकजहदी नाल एक मुठ होके खड़े होए के मुड़ के ओ कातिल अहमद शाह अब्दाली उन्हां दे इलाके दे वल देख नहीं सकिया अख नाल अख मिला के लड़ नहीं सके। ते वर्तमान समय दे विच कई कारण ने जिन्हां ते विचार करनी है कि असी क्यों अजे तक होश नहीं संभाली। हालांकि यह नहीं है कि साड़ियां कुछ प्राप्तियां नहीं है पर वो प्राप्तियां साढ़े उदम करके नहीं है। वो किते ना किते कुदरत ने प्राकृति ने अकाल पुरख ने सानू प्रवान प्रदान कीतियां जिवें कि असी उस तो बाद एक ग्लोबल कम्युनिटी बन गई। पर ग्लोबल कम्युनिटी बन के भी ਇਹ ਤਾਂ ਉਹ ਬਰਕਤਾਂ ਉਹਨਾਂ ਨੇ ਦਿੱਤੀਆਂ ਨੇ ਜਿਹੜਾ ਹੁਣ ਅਸੀਂ ਆਪਣਾ ਹਿੱਸਾ ਪੂਰਾ ਕਰਨਾ ਸੀ ਕਿ ਅਸੀਂ ਕੋਈ ਉਹੋ ਜਿਹੀ ਸੇਧ ਆਪਣੀ ਫਿਊਚਰ ਜਨਰੇਸ਼ਨ ਨੂੰ ਦੇ ਚੱਕੇ ਹਾਂ ਕਿ ਕੋਈ ਅਸੀਂ ਇਹੋ ਜਿਹਾ ਅਲੀਕੇ ਹੋਏ ਕੋਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਨੇ ਜਿਸ ਦੇ ਨਾਲ ਕੌਮ ਨੂੰ ਅਗਾਂਹ ਲੈ ਜਾ ਸਕੀਏ।
ਮੈਂ ਕਿਸੇ ਯਹੂਦੀ ਕੌਮ ਜਾਂ ਕਿਸੇ ਹੋਰ ਕੌਮ ਦੀ ਨਕਲ ਕਰਨ ਦੀ ਗੱਲ ਨਹੀਂ ਕਰਾਂਗਾ, ਪਰ ਫਿਰ ਵੀ ਆਪਣੇ ਅੰਦਰ ਹੀ ਦੇਖੋ ਕਿ ਜਿਸ ਵਕਤ ਦੋ ਘੱਲੂਘਾਰੇ ਹੋਏ ਨੇ, ਖਾਲਸੇ ਨੇ ਕਿਵੇਂ ਆਪਣੇ ਆਪ ਨੂੰ ਫਿਰ ਪੈਰਾਂ ਤੇ ਖੜਾ ਕਰਤਾ ਔਰ ਬਹੁਤ ਛੇਤੀ ਕਰ ਦਿੱਤਾ। ਕਿਉਂਕਿ ਇੱਕ ਨੀਤੀ ਸੀ, ਨੀਤੀ ਦੀ ਸਮਝ ਸੀ। ਅਜੋਕੇ ਵਰਤਾਰੇ ਚ ਉਸ ਵੇਲੇ ਜੋ ਕੁਰਬਾਨੀ ਕਰਦਾ ਸੀ ਉਹ ਕੁਰਬਾਨੀ ਦਾ ਮੁੱਲ ਨਹੀਂ ਸੀ ਮੰਗਦਾ, ਉਹ ਆਪਣੇ ਪਰਿਵਾਰ ਲਈ ਕੋਈ ਮੁੱਲ ਨਹੀਂ ਸੀ ਮੰਗਦਾ, ਕਿਉਂਕਿ ਗੁਰੂ ਨਾਨਕ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਸਮੁੱਚੇ ਪੰਥ ਦੀ ਬਿਹਤਰੀ ਲਈ ਆਪਣੇ ਪਰਿਵਾਰ ਦੀ ਦੀਆਂ ਸ਼ਹਾਦਤਾਂ ਕੁਰਬਾਨ ਕੀਤੀਆਂ, ਪ੍ਰਵਾਨ ਕੀਤੀਆਂ। ਸਾਰਾ ਹੀ ਪਰਿਵਾਰ ਜਿਹੜਾ ਹੈ ਸ਼ਹੀਦ ਹੋ ਗਿਆ, ਪਰ ਉਹਨਾਂ ਨੇ ਖਾਲਸੇ ਤੋਂ ਮੰਗ ਨਹੀਂ ਕੀਤੀ, ਕਿਉਂਕਿ ਮੈਂ ਮੇਰਾ ਪਰਿਵਾਰ ਸ਼ਹੀਦ ਹੋਇਆ ਮੈਨੂੰ ਇਹ, ਜਾਂ ਉਸ ਤੋਂ ਇਲਾਵਾ ਭਾਈ ਮਨੀ ਸਿੰਘ ਦੇ ਪਰਿਵਾਰ ਚੋਂ 27 ਤੋਂ ਵੱਧ ਵਿਅਕਤੀ ਸਿੰਘ, ਇੱਥੋਂ ਤੱਕ ਕਿ ਭਾਈ ਮਨੀ ਸਿੰਘ ਜੀ ਦੀ ਸਿੰਘਣੀ ਮਾਤਾ ਬਸੰਤ ਕੌਰ 101 ਸਾਲ ਦੀ ਉਮਰ ਦੇ ਵਿੱਚ ਲਾਹੌਰ ਦੇ ਵਿੱਚ ਮਨੂ ਦੀ ਜੇਲ੍ਹ ਦੇ ਵਿੱਚ ਸ਼ਹੀਦ ਹੁੰਦੇ ਨੇ। ਉਹਨਾਂ ਦੇ 8 ਪੁੱਤਰ ਸ਼ਹੀਦ ਹੁੰਦੇ ਨੇ। ਭਾਈ ਲੱਖੀ ਸ਼ਾਹ ਵਣਜਾਰੇ ਦਾ ਸਾਰਾ ਪਰਿਵਾਰ ਸ਼ਹੀਦ ਹੁੰਦਾ, 9 ਪੁੱਤ ਉਹਨਾਂ ਦੇ ਸ਼ਹੀਦ ਹੁੰਦੇ ਨੇ। ਉਹਨਾਂ ਨੇ ਵਾਪਸੀ 'ਚ ਕੁਛ ਨਹੀਂ ਮੰਗਿਆ। ਅੱਜ ਜਦੋਂ ਵਰਤਾਰੇ ਦੇਖਦੇ ਹਾਂ, ਜਿਸਨੇ 2 ਸਾਲ ਜੇਲ੍ਹ ਕੱਟੀ ਹੁੰਦੀ ਹੈ ਉਹ ਵੀ ਕਹਿੰਦਾ ਮੈਂ ਕੁਰਬਾਨੀ ਕੀਤੀ ਹੈ, ਮੈਨੂੰ ਇਸ ਦਾ ਸਿਰਾ ਦਿਓ। ਗੁਰਬਾਣੀ ਚ ਆਉਂਦਾ ਹੈ, ਗੁਰਮਤਿ ਸਾਨੂੰ ਸਿਖਾਉਂਦੀ ਹੈ, ਤਖ਼ਤ ਬਹਿ ਤਖ਼ਤੇ ਕੇ ਲਾਇਕ। ਇਹ ਨਹੀਂ ਹੈ ਕਿ ਜਿਸਨੇ ਕੁਰਬਾਨੀ ਕਰ ਦਿੱਤੀ ਉਸਦਾ ਮਤਲਬ ਆ ਕਿ ਉਹ, ਜਾਂ ਜਿਹੜਾ ਕੁਰਬਾਨ ਜਿਸਨੇ ਦ੍ਰਿੜਤਾ ਦੱਸੀ ਆ। ਕੁਰਬਾਨੀ ਕਰਨੀ ਵੀ ਜ਼ਰੂਰੀ ਹੈ, ਸ਼ਹੀਦ ਹੋਣਾ ਵੀ, ਸ਼ਹਾਦਤਾਂ ਪ੍ਰਵਾਨ ਕਰਨੀਆਂ, ਦ੍ਰਿੜਤਾ ਰੱਖਣੀ, ਲੜਾਈ ਕਰਨੀ, ਇਹ ਵੀ ਜ਼ਰੂਰੀ ਇੱਕ ਅੰਗ ਹੈ। ਪਰ ਇਹ ਜ਼ਰੂਰੀ ਨਹੀਂ ਆ ਕਿ ਹਰ ਸ਼ਹੀਦ ਹੋਣ ਵਾਲੇ ਪਰਿਵਾਰ ਦੇ ਜੀ ਜਿਹੜੇ ਆ ਉਹ ਨੀਤੀ ਤੌਰ ਤੋਂ, ਰਾਜਨੀਤੀ ਦੇ ਤੌਰ 'ਤੇ ਜਾਂ ਬਾਕੀ ਚੀਜ਼ਾਂ ਦੇ ਵਿੱਚ ਉਨੇ ਸਫਲ ਹੋ ਸਕਦੇ ਆ। ਸਾਡੀ ਕੌਮ ਨੇ ਹਰ ਇੱਕ ਨੂੰ ਉਸਦਾ, ਉਸਦੇ ਕੰਮ ਦਾ ਜਿਹੜਾ ਸਿਲਾ ਹੈ ਉਹ ਦਿੱਤਾ। ਸੰਤ ਜਰਨੈਲ ਸਿੰਘ ਜੀ ਜੇ ਜਾਮੇ ਸ਼ਹਾਦਤ ਪੀਂਦੇ ਨੇ ਤਾਂ ਉਹਨਾਂ ਦੇ ਪਰਿਵਾਰ ਦੀ ਕੀ, ਹਾਂ ਉਹਨਾਂ ਵਿਅਕਤੀਆਂ ਦੀ ਕੰਟਰੀਬਿਊਸ਼ਨ ਹੈ ਸੀ ਜਿਹੜੇ ਉਹਨਾਂ ਦੇ ਨਾਲ ਸਨ ਉਸ ਲੜਾਈ ਵਿੱਚ। ਬਾਕੀ ਅਸੀਂ ਇਹ ਦੇਖਿਆ ਹੀ ਨਹੀਂ ਕਿ ਠੀਕ ਆ ਉਹਨਾਂ ਦੀ ਕੁਰਬਾਨੀ ਸੀ, ਪਰ ਕੀ ਉਹਨਾਂ ਦੇ ਪਰਿਵਾਰ ਦੇ ਸਾਰੇ ਜੀ ਯੋਗ ਸਨ, ਜਿਨ੍ਹਾਂ ਨੂੰ ਅਸੀਂ ਜਥੇਦਾਰੀਆਂ ਵੀ, ਕੌਮ ਦੀ ਕਮਾਨ ਵੀ ਸੌਂਪ ਦਿੱਤੀ। ਜਦ ਕਿ ਜਿਹੜਾ ਜਿਹੜਾ ਲੌਜਿਕ ਤੱਤ, ਵਿਵੇਕ ਬੁੱਧੀ ਇਹ ਮੰਗ ਕਰਦੀ ਹੈ, ਉਸਦੀ ਸਮਝ ਹੈ ਕਿ ਸੰਤ ਜੀ ਸ਼ਹੀਦ ਹੋ ਗਏ, ਪਰ ਅਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਹਨਾਂ ਦੇ ਪਿਤਾ ਜੀ ਅਤੇ ਟਕਸਾਲ ਦੇ ਮੁਖੀ ਦੀ ਗੱਲ ਮੰਨ ਕੇ, ਜਿੱਥੇ ਕਿ ਟਕਸਾਲ ਦੇ ਵਿਅਕਤੀਆਂ ਨੇ 8 ਤਰੀਕ ਨੂੰ ਪਾਠ ਵੀ ਰੱਖ ਦਿੱਤਾ ਸੀ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਵਿੱਚ, ਉਸ ਗੱਲ ਤੋਂ ਮੁਨਕਰ ਹੋ ਗਏ ਅਤੇ 20 ਸਾਲ ਤੱਕ ਬਾਬਾ ਜੋਗਿੰਦਰ ਸਿੰਘ ਵੀ ਝੂਠ ਬੋਲਦੇ ਰਹੇ ਅਤੇ ਟਕਸਾਲ ਦੇ ਮੁਖੀ ਵੀ ਝੂਠ ਬੋਲਦੇ ਰਹੇ। ਹਾਲਾਂਕਿ ਅੱਜ ਦੇ ਬਾਅਦ ਦੇ ਵਿੱਚ ਆਪਣੇ ਇੰਟਰਵਿਊ ਦੇ ਵਿੱਚ ਉਹਨਾਂ ਦੇ ਭਰਾ ਭਾਈ ਹਰਚਰਨ ਸਿੰਘ ਜੀ, ਕੈਪਟਨ ਹਰਚਰਨ ਸਿੰਘ ਜੀ, ਜੋ ਕਿ ਰਿਟਾਇਰ ਹੋਏ ਨੇ, ਆਨਰੀ ਕੈਪਟਨ, ਉਸ ਵਕਤ ਸੂਬੇਦਾਰ ਮੇਜਰ ਸਨ, ਉਹਨਾਂ ਨੇ ਆਪ ਉਹਨਾਂ ਦੀ ਸ਼ਨਾਖਤ ਕੀਤੀ ਸੀ
ਪਰ ਉਹਨਾਂ ਨੇ ਵੀ ਪਰਿਵਾਰ ਨੂੰ ਸੱਚ ਨਹੀਂ ਦੱਸਿਆ, ਸਮਝ ਨਹੀਂ ਆਈ ਨੀਤੀ ਕੀ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਕੌਮ ਦੇ ਵਾਸਤੇ ਸ਼ਹੀਦ ਜਦੋਂ ਦੁਨੀਆ 'ਚ ਨਹੀਂ ਸਨ, ਬਾਬਾ ਜਰਨੈਲ ਸਿੰਘ ਜੀ ਜ਼ਿਆਦਾ ਮੋਟੀਵੇਸ਼ਨਲ ਫੋਰਸ ਰੱਖਦੇ ਸੀ, ਜ਼ਿਆਦਾ ਪ੍ਰੇਰਣਾ ਸਰੋਤ ਬਣਦੇ ਸੀ, ਜਦਕਿ ਦੂਸਰੇ ਪਾਸੇ 'ਚ ਅਸੀਂ ਕਹੀਏ ਕਿ ਉਹ ਜ਼ਿੰਦਾ ਜਾਨ ਬਚਾ ਕੇ ਕਿਸੇ ਹੋਰ ਕੰਟਰੀ ਚਲੇ ਗਏ ਅਤੇ ਫਿਰ ਇੰਨਾ ਚਿਰ ਚੁੱਪ ਰਹੇ। ਸੋ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਰੋਲਿਆ। ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਕਸਦ ਸੀ, ਪਰ ਸ਼ੱਕ ਦੇ ਘੇਰੇ 'ਚ ਤਾਂ ਇਹ ਗੱਲ ਹੈ ਹੀ ਹੈ। ਇਸੇ ਤਰ੍ਹਾਂ ਕਈ ਇਹੋ ਜਿਹੀਆਂ ਗੱਲਾਂ ਨੇ, ਕਈ ਇਹੋ ਜਿਹੀਆਂ ਭੁੱਲਾਂ ਨੇ ਜਿਹੜੀਆਂ ਅਸੀਂ ਕੀਤੀਆਂ, ਪਰ ਕਦੀ ਅੱਜ ਤੱਕ ਅਸੀਂ ਕੋਸ਼ਿਸ਼ ਨਹੀਂ ਕੀਤੀ, ਰਿਟ੍ਰੋਸਪੈਕਸ਼ਨ ਨਹੀਂ ਕੀਤੀ, ਗਲਤੀਆਂ ਨੂੰ ਸੁਧਾਰਨ ਦਾ ਯਤਨ ਨਹੀਂ ਕੀਤਾ, ਬਲਕਿ ਅੜੀ ਲਾ ਕੇ ਉਹਨਾਂ ਨੂੰ ਰਿਪੀਟ ਕਰਦੇ ਰਹੇ। ਉਹ ਕਹਿੰਦੇ ਆ, ਹਿਸਟਰੀ ਰਿਪੀਟਸ ਇਟਸੈਲਫ ਇਫ ਵੀ ਡੋਂਟ ਲਰਨ ਅ ਲੈਸਨ ਫਰੋਮ ਇਟ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਜੇ ਅਸੀਂ ਇਤਿਹਾਸ ਤੋਂ ਸਬਕ ਨਹੀਂ ਲੈਂਦੇ। ਸੋ ਅੱਜ ਦੇ ਇਸ ਸਮੇਂ ਸਾਨੂੰ ਰਿਟ੍ਰੋਸਪੈਕਸ਼ਨ ਦੇ ਉਸ ਲੈਵਲ ਤੇ ਜਾਣ ਦੀ ਲੋੜ ਹੈ। ਅਜੇ ਵੀ ਕਿਤੇ ਨਾ ਕਿਤੇ ਉਹ ਚਿੰਗਿਆੜੀ ਜਿਹੜੀ ਆ ਖਾਲਸੇ ਦੇ ਮਨਾਂ ਦੇ ਵਿੱਚ, ਕਿਉਂਕਿ ਕੁਛ ਲੋਕ ਕਹਿੰਦੇ ਆ ਕਿ ਸਾਨੂੰ ਭੁਲਾ ਦੇਣਾ ਚਾਹੀਦਾ ਹੈ। ਮੇਰੀ ਇਹ ਸੋਚਣੀ ਆ ਕਿ ਭੁਲਾਇਆ ਜਾ ਹੀ ਨਹੀਂ ਸਕਦਾ। ਹਰ ਵਰੇ ਉਹ ਜ਼ਖਮ ਜਿਹੜੇ ਆ ਉਹ ਰਿਸ਼ਤੇ ਨੇ ਅੱਲੇ ਹੁੰਦੇ ਨੇ, ਪਰ ਹਰ ਵਰੇ ਸਾਨੂੰ ਉਸ ਤੇ ਚਿੰਤਨ ਕਰਨ ਦੀ ਲੋੜ ਹੈ, ਮੰਥਨ ਕਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਕੀ ਕੀਤਾ ਉਸ ਤੋਂ ਬਾਅਦ, ਤੇ ਸਾਨੂੰ ਸਾਨੂੰ ਕਿਹੜਾ ਕਿਹੜੀ ਦਿਸ਼ਾ ਕਿਹੜੇ ਰਾਹ ਅਪਣਾਉਣੇ ਚਾਹੀਦੇ ਆ ਤਾਂ ਕਿ ਇਹੋ ਜਿਹੇ ਵਰਤਾਰੇ ਦੁਬਾਰਾ ਨਾ ਵਾਪਰ ਸਕਣ। ਜੇ ਇਹ ਚੀਜ਼ ਭੁੱਲ ਗਈ ਹੁੰਦੀ ਤਾਂ ਅੱਜ 40 ਸਾਲਾਂ ਬਾਅਦ ਵੀ ਪੰਜਾਬ ਦੇ ਵਿੱਚ 1999 ਦੀ ਤਰ੍ਹਾਂ ਦੋ ਆਜ਼ਾਦ ਉਮੀਦਵਾਰ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਮਾਨ ਸਾਹਿਬ ਤੇ ਉਹਨਾਂ ਦੇ ਸਾਥੀ, ਉਹ ਤਾਂ ਹਰ ਥਾਂ ਤੇ ਹਾਰੇ ਨੇ, ਜ਼ਮਾਨਤਾਂ ਵੀ ਜ਼ਬਤ ਹੋਈਆਂ ਨੇ, ਪਰ ਦੋ ਪੰਥਕ ਸੋਚ ਲੈ ਕੇ ਦੋ ਆਜ਼ਾਦ ਉਮੀਦਵਾਰ ਰਿਕਾਰਡ ਜਿੱਤ ਲੈ ਕੇ ਕਾਮਯਾਬ ਹੋਏ ਨੇ। ਇੱਕ ਦੂਸਰਾ ਸਿਰਫ ਹਫ਼ਤੇ ਦੇ ਵਿੱਚ ਹੀ ਉਹਦੀ ਝੜਤ ਇੰਨੀ ਹੋਈ, ਸ਼ਹੀਦ ਬੇਅੰਤ ਸਿੰਘ ਜੀ ਦੇ ਸਪੁੱਤਰ ਭਾਈ ਸਰਬਜੀਤ ਸਿੰਘ, ਪਰ ਇਸ ਕਰਕੇ ਨਹੀਂ ਕਿ ਉਹ ਸ਼ਹੀਦ ਬੇਅੰਤ ਸਿੰਘ ਜੀ ਦੇ ਪੁੱਤਰ ਸੀ, ਬਲਕਿ ਇਸ ਕਰਕੇ ਇੱਕ ਪੰਥਕ ਸੋਚ ਨੂੰ ਸਮਰਪਣ, ਨਹੀਂ ਤਾਂ ਉਸ ਤੋਂ ਪਹਿਲਾਂ ਵੀ ਉਹ ਕੰਟੈਸਟ ਕਰ ਚੁੱਕੇ ਸਨ। ਉਹਨਾਂ ਦੇ ਮਾਤਾ ਜੀ ਬੀਬੀ ਬਿਮਲ ਕੌਰ ਖਾਲਸਾ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸਨ, ਪਰ ਉਹ ਨਹੀਂ। ਅਜੋਕੇ ਸਮੇਂ 'ਚ ਕਿਵੇਂ ਉਹ ਇਹ ਸੋਚ ਲੈ ਕੇ ਆਏ ਅਤੇ ਕਿਵੇਂ ਪੰਜਾਬ ਦੀ ਨੌਜਵਾਨੀ, ਜਿਨ੍ਹਾਂ ਨੂੰ ਇਸ ਵਕਤ ਤੱਕ ਵੀ ਕੋਈ ਦਿਸ਼ਾਹੀਣ ਨੇ, ਜੇ ਜਿਨ੍ਹਾਂ ਨੂੰ ਤਲਾਸ਼ ਹੈ ਕਿਸੇ ਨਾ ਕਿਸੇ ਰਹਿਬਰ ਦੀ, ਉਹਨਾਂ ਨੇ ਆਪਣਾ ਜਜ਼ਬਾ ਦੱਸਿਆ, ਕਿਤੇ ਨਾ ਕਿਤੇ ਚਿੰਗਾੜੀ ਹੈਗੀ ਆ, ਤਾਂ ਹੀ ਉਹਨਾਂ ਨੇ ਅਸਟੈਬਲਿਸ਼ ਰੂਲਿੰਗ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਦਿੱਤਾ ਬਿਨਾਂ ਕਿਸੇ ਸਪੋਰਟ ਦੇ। ਸੋ ਇਸ ਦਾ ਮਤਲਬ ਆ ਕਿ ਉਹ ਰੋਸ, ਉਹ ਜਿਹੜੀ ਸਾਡੇ, ਉਹ ਅਜੇ ਵੀ ਪੰਥ ਦੇ ਹਿਰਦਿਆਂ ਦੇ ਵਿੱਚ ਕਿਤੇ ਨਾ ਕਿਤੇ ਮੌਜੂਦ ਹੈ, ਸਿਰਫ ਹਰ ਵਾਰ ਧੋਖੇ ਮਿਲਦੇ ਰਹੇ, ਉਹਨਾਂ ਲੋਕਾਂ ਵੱਲੋਂ ਧੋਖੇ ਮਿਲਦੇ ਰਹੇ ਜਿਹਨਾਂ ਪੰਥ ਦੇ ਨਾਂ 'ਤੇ ਵੋਟ ਲਈ, ਭਾਵੇਂ 1996 ਦੇ ਵਿੱਚ ਜਾਂ ਉਸ ਤੋਂ ਬਾਅਦ 15 ਸਾਲ ਪੰਥ ਦੇ ਨਾਂ 'ਤੇ ਰਾਜ ਕੀਤਾ, ਪਰ ਇੱਕ ਵੀ ਅੱਜ ਦੇ ਸੰਦਰਭ ਦੇ ਵਿੱਚ ਵੀ ਜਦੋਂ ਵੋਟ ਮੰਗੀ ਗਈ, ਇਹ ਕਹਿ ਕੇ ਥਾਂ ਥਾਂ 'ਤੇ ਫੋਟੋਆਂ ਦੀ ਪ੍ਰਦਰਸ਼ਨੀ ਕਰਦੇ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ,
ਪਹਿਲੀ ਤਰੀਕ ਨੂੰ ਵੋਟਾਂ ਪੈਣੀਆਂ ਨੇ, ਇਸ ਨੂੰ ਯਾਦ ਰੱਖਿਓ। ਪਰ ਜਦੋਂ ਆਪਾਂ ਖੋਜ ਕੀਤੀ ਹੈ ਕੱਲ ਅੱਜ ਦੀ ਡੇਟ ਦੇ ਵਿੱਚ, ਜਦੋਂ ਘੱਲੂਘਾਰਾ ਦਿਵਸ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਸੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਉਹ ਉੱਥੇ ਮੌਜੂਦ ਨਹੀਂ ਸਨ। ਜੇ ਉਹਨਾਂ ਦੇ ਵਿੱਚ ਦਰਦ ਹੁੰਦਾ ਤਾਂ ਉੱਥੇ ਜ਼ਰੂਰ ਪਹੁੰਚਦੇ। ਹਰ ਸਾਲ ਜਿਹੜਾ ਇਸ ਵਾਰ ਉਹ ਜਸ਼ਨ ਮਨਾਇਆ ਗਿਆ, ਉਹ ਇਸ ਕਰਕੇ ਮਨਾਇਆ ਗਿਆ ਕਿ ਅਕਾਲੀ ਦਲ ਕਿਸੇ ਕੇਂਦਰ ਦੀ ਸਰਕਾਰ ਦਾ ਭਾਈਵਾਲ ਨਹੀਂ ਸੀ, ਸੋ ਇਸ ਦਾ ਮਤਲਬ ਹੀ ਹੈ। ਪਰ ਸੰਗਤ ਨੇ ਆਪਣਾ, ਹਰ ਵਾਰ ਸਿੱਖ ਸੰਗਤ ਆਪਣਾ ਫਰਜ਼ ਅਦਾ ਕਰਦੀ ਹੈ, ਪਰ ਹਰ ਵਾਰ ਲੀਡਰਾਂ ਤੋਂ ਉਹਨਾਂ ਨੂੰ ਧੋਖਾ ਮਿਲਦਾ ਹੈ। ਹੁਣ ਅੱਜ ਵੀ ਇਹੋ ਜਿਹੀ ਸਥਿਤੀ ਹੈ ਕਿ ਕਿਸੇ ਢੰਗ ਨਾਲ ਵੀ ਇਹੋ ਜਿਹੀ ਪਾਰਲੀਮੈਂਟ ਬਣੀ ਹੈ ਜਿਹਦੇ ਵਿੱਚ ਕਿਸੇ ਵੀ ਇੱਕ ਪਾਰਟੀ ਦੀ ਲਾਮਬੰਦੀ ਕੀਤੀ ਜਾ ਸਕਦੀ ਆ, ਉਹਨਾਂ ਨੂੰ ਕਨਵਿੰਸ ਕੀਤਾ ਜਾ ਸਕਦਾ ਘੱਟ ਤੋਂ ਘੱਟ ਜਿਹੜੀਆਂ ਉਹ ਮੰਗਾਂ ਨੇ। ਜਿਹੜਾ ਆਨੰਦਪੁਰ ਸਾਹਿਬ ਦਾ ਰੈਜ਼ੋਲਿਊਸ਼ਨ ਸੀ ਕੀ ਸੀ, ਕੋਈ ਵੱਖਰੀ ਸਟੇਟ ਦੀ ਗੱਲ ਨਹੀਂ ਸੀ, ਕੋਈ ਵੱਖਰੀ ਕੰਟਰੀ ਦੀ ਗੱਲ ਨਹੀਂ ਸੀ। ਉਹ ਵੱਖਰੀ ਕੰਟਰੀ ਦੀ ਗੱਲ ਤਾਂ ਸਰਕਾਰ ਨੇ ਹੀ ਪਾਇਆ ਸਾਡੇ ਅੰਦਰ, ਤਾਂ ਕਿ ਉਹ ਧਰੂਵੀਕਰਨ ਕਰਕੇ ਕਮਿਊਨਲ ਪੱਤਾ ਖੇਡ ਕੇ ਇਲੈਕਸ਼ਨਾਂ ਜਿੱਤਣ, ਤੇ ਉਹਨਾਂ ਨੇ ਜਿੱਤਿਆ ਵੀ। ਪਰ ਸਾਡੀ ਤਾਂ ਉਸ ਵੇਲੇ ਮੰਗ ਇਹੀ ਸੀ ਨਾ ਕਿ ਰਾਜਾਂ ਨੂੰ ਵੱਧ ਅਧਿਕਾਰ, ਇੰਟਰਨਲ ਅਟਾਰਨੀ, ਸੈਲਫ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹ ਕਾਨਸਟੀਟਿਊਸ਼ਨ ਦੇ ਅੰਦਰ ਵੀ ਹੋ ਸਕਦਾ ਸੀ, ਨਹੀਂ ਦਿੱਤਾ ਗਿਆ। ਅੱਜ ਵੀ ਮੌਕਾ ਹੈ, ਲੋਬਿੰਗ ਕਰੋ, ਕਿਉਂਕਿ ਅੱਜ ਜਿਹੜੀ ਜਿਹੜੀ ਸਟੇਟ ਨੇ ਵੀ ਦੇ ਲੀਡਰਾਂ ਨੇ ਇਸ ਵਕਤ ਕੇਂਦਰ ਦੀ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ, ਉਹਨਾਂ ਨੇ ਪਹਿਲੇ ਆਪਣੀਆਂ ਸਟੇਟ ਦੇ ਹੱਕਾਂ ਦੀ ਗੱਲ ਕੀਤੀ ਹੈ, ਉਹਨਾਂ ਨੇ ਸਟੇਟ ਦੀ ਅਟੋਨਮੀ ਦੀ ਗੱਲ ਕੀਤੀ ਹੈ, ਤੇ ਕਿਉਂ ਨਾ ਇਸੇ ਹੀ ਮੂਵਮੈਂਟ ਨੂੰ ਉਹਨਾਂ ਦੇ ਨਾਲ ਲੋਬਿੰਗ ਕਰਕੇ ਸਾਡੇ ਜਿਹੜੇ ਸਾਡੇ ਇੰਟਲੈਕਚੁਅਲਸ ਨੇ ਵੀ ਕੋਈ ਖਾਸ ਰੋਲ ਨਹੀਂ ਪਲੇ ਕੀਤਾ, ਸਿਵਾਏ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੇ। ਜਿੱਥੇ ਵਿਚਾਰਧਾਰਕ ਕੋਈ ਟਕਰਾਵ ਸੀ, ਉੱਥੇ ਇੱਕ ਦੂਜੇ ਤੇ ਇਹ ਦੂਸ਼ਣ ਲਾ ਦਿੱਤੇ, ਉਹ ਸਰਕਾਰੀ ਹੈ, ਉਹ ਫਲਾਣਾ ਹੈ, ਉਹ ਗੌਰਮੈਂਟ ਦਾ ਏਜੰਟ ਹੈ, ਉਹ ਦੂਸਰਾ ਹੈ, ਇਸ ਤੋਂ ਸਿਵਾ ਹੋਰ ਕੁਛ ਨਹੀਂ ਕੀਤਾ। ਹੁਣ ਵੀ ਸਾਡੇ ਇੰਟਲੈਕਚੁਅਲਸ ਨੂੰ ਇਕੱਤਰ ਹੋ ਕੇ ਕੋਈ ਇਹੋ ਜਿਹੀ ਰੂਪ ਰੇਖਾ ਤਿਆਰ ਕਰਨੀ ਚਾਹੀਦੀ ਹੈ, ਕੋਈ ਇਹੋ ਜਿਹਾ ਪਲਾਨ ਬਣਾਉਣਾ ਚਾਹੀਦਾ ਜਿਸ ਦੇ ਨਾਲ ਅਸੀਂ ਕੌਮ ਨੂੰ ਇੱਕ ਮਾਰਗਦਰਸ਼ਨ ਦੇ ਸਕੀਏ, ਉਹ ਰੁਤਬਾ ਬਹਾਲ ਕਰ ਸਕੀਏ। ਦੇਖੋ, ਇੱਕ ਹੁੰਦਾ ਬਦਲਾ ਲੈਣਾ, ਇੱਕ ਹੁੰਦੀ ਹੈ ਜਸਟਿਸ। ਜਸਟਿਸ ਤਾਂ ਸਾਨੂੰ ਮਿਲਿਆ ਨਹੀਂ, ਪਰ ਦਰਬਾਰ ਸਾਹਿਬ ਦੇ ਅਟੈਕ ਦਾ ਬਦਲਾ ਤਾਂ ਸਿੰਘਾਂ ਨੇ ਲੈ ਹੀ ਲਿਆ ਸੀ। ਹਾਲਾਂਕਿ ਮੈਂ ਬਦਲੇ ਦੀ ਰਾਜਨੀਤੀ ਦੇ ਹੱਕ ਵਿੱਚ ਨਹੀਂ ਹਾਂ, ਪਰ ਸਿਧਾਂਤਕ ਤੌਰ 'ਤੇ ਸੋਧ ਦੀ ਜਿਹੜੀ ਗੱਲ ਆ, ਉਹ ਗੁਰਮਤਿ ਦਾ ਫਲਸਫਾ ਹੈ, ਉਹ ਹੋਈ। ਲੇਕਿਨ ਸਾਨੂੰ ਇਨਸਾਫ ਇਤਿਹਾਸ ਵਿੱਚ ਕਦੋਂ ਮਿਲਿਆ? ਇਨਸਾਫ ਇਹੀ ਆ ਕਿ ਸਾਨੂੰ ਲਾਮਬੰਦ ਹੋ ਕੇ ਕੁਛ ਚੰਗਾ ਸੋਚਣਾ ਹੈ। ਜਿਹੜੇ ਸਾਡੇ ਅਕਾਲੀ ਦਲ ਦਾ ਵੀ ਜਿਹੜਾ ਜਿਹੜੇ ਕੈਂਡੀਡੇਟ ਜਿੱਤਿਆ, ਜਾਂ ਜਿਹੜੇ ਬਾਕੀ ਦੋ ਕੈਂਡੀਡੇਟ ਨੇ, ਤਿੰਨਾਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਸਾਂਝੇ ਲਾਇਅਮਲ ਨੂੰ ਲੈ ਕੇ ਕੇਂਦਰ ਦੇ ਵਿੱਚ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਉਹਨਾਂ ਨੂੰ ਕਨਵਿੰਸ ਕਰਕੇ, ਉਹਨਾਂ ਦੇ ਨਾਲ ਲੋਬਿੰਗ ਕਰਕੇ ਕੁਝ ਸਾਂਝਾ ਕੌਮ ਦੇ ਭਵਿੱਖ ਦੇ ਲਈ, ਜਾਂ ਭਾਰਤ ਦੇ ਵਿੱਚ ਜਿਹੜੀ ਰਾਜਾਂ ਦੀ ਇੰਟਰਨਲ ਅਟਾਨਮੀ ਆ, ਇਹਦੇ ਲਈ ਸੰਘਰਸ਼ ਕਰਕੇ ਲੀਗਲੀ ਜੇ ਇਸ ਚੀਜ਼ ਦੇ ਵਿੱਚ ਵੀ ਕਾਮਯਾਬ ਹੋ ਜਾਈਏ
ਤਾਂ ਉਸ ਤੋਂ ਬਾਅਦ ਵੀ ਸਿਆਣਪ ਦੇ ਨਾਲ ਖਾਲਸੇ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਪਰ ਅਫਸੋਸ ਇਹ ਆ ਕਿ ਹਰ ਵਾਰ ਜਦੋਂ ਪੰਥ ਦੇ ਨਾਂ ਤੇ ਵੋਟ ਲੈਣ ਵਾਲੀ ਰਾਜਨੀਤਿਕ ਪਾਰਟੀ, ਜਦੋਂ ਉਹਨਾਂ ਨੂੰ ਰਾਜ ਆ ਜਾਂਦਾ ਸੀ ਤਾਂ ਏਜੰਡਾ ਭੁੱਲ ਜਾਂਦੇ ਸੀ। ਅਨੰਦਪੁਰ ਸਾਹਿਬ ਦਾ ਮਤਾ 1973 ਚ ਪਾਸ ਕੀਤਾ, 77 ਤੋਂ ਲੈ ਕੇ 80 ਤੱਕ ਆਪਣੀ ਸਰਕਾਰ ਸੀ, ਉਸਦਾ ਨਾਂ ਨਹੀਂ ਲਿਆ। ਸਰਕਾਰ ਜਾਣ ਤੋਂ ਬਾਅਦ ਉਹ ਮਤਾ ਫਿਰ ਉਹਨਾਂ ਦੇ ਹੱਥ ਆ ਗਿਆ। 1996 ਚ ਉਸ ਮਤੇ ਨੂੰ ਵੀ ਸਾਹਮਣੇ ਰੱਖ ਕੇ ਵੋਟ ਮੰਗੀ 97 ਦੇ ਵਿੱਚ। 97 ਤੋਂ ਲੈ ਕੇ ਲਗਭਗ 15 ਸਾਲ ਰਾਜ ਕੀਤਾ, ਉਹ ਭੁੱਲ ਗਿਆ, ਹੁਣ ਫਿਰ ਚੇਤੇ ਆ ਗਿਆ। ਸੋ ਇਸ ਕਰਕੇ ਅਸੀਂ 40 ਸਾਲਾਂ ਤੋਂ ਇੱਧਰ ਉੱਧਰ ਭਟਕਦੇ ਹਾਂ। ਮਾਰ ਸਾਨੂੰ ਕੋਈ ਨਹੀਂ ਸਕਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਤਰ੍ਹਾਂ 10 ਪੀੜ੍ਹੀਆਂ ਦਾ ਸਮਾਂ ਲਾ ਕੇ 245 ਵਰ੍ਹਿਆਂ ਦੇ ਸਮੇਂ ਦੇ ਵਿੱਚ ਇਸ ਉਸ ਯੁੱਗ ਦੇ ਵਿੱਚ ਇੱਕ ਸਭਿਅਤਾ ਨੂੰ ਚੇਂਜ ਕਰਕੇ ਜਿਸ ਹਿਸਾਬ ਦੇ ਨਾਲ ਸਾਨੂੰ ਟ੍ਰੇਨ ਕੀਤਾ, ਉਹ ਚੀਜ਼ਾਂ ਸਾਡੇ DNA 'ਚ ਜਾ ਨਹੀਂ ਸਕਦੀਆਂ ਇੰਨੀ ਆਸਾਨੀ ਨਾਲ। ਪਰ ਸਿਰਫ ਲੋੜ ਹੈ ਇੱਕ ਰਹਿਬਰ ਦੀ, ਜੋ ਕਿ ਮਾਰਗ ਦਰਸ਼ਨ ਕਰ ਸਕੇ, ਇੱਕ ਰੋਸ਼ਨ ਦਿਮਾਗ ਰਹਿਬਰ ਦੀ। ਹੋ ਸਕਦਾ ਹੈ ਕਿ ਨੀਅਰ ਫਿਊਚਰ ਦੇ ਵਿੱਚ ਅਕਾਲ ਪੁਰਖ ਕਿਸੇ ਅਜਿਹੇ ਰਹਿਬਰ ਨੂੰ ਸਾਨੂੰ ਗਿਫਟ ਦੇ ਤੌਰ 'ਤੇ ਸਾਡੀ ਕੌਮ ਨੂੰ ਦੇ ਦੇਣ। ਕੋਈ ਨਹੀਂ ਪਤਾ ਹੁੰਦਾ ਕਦੋਂ ਕਿਹੜੀ ਸ਼ਖਸੀਅਤ ਕਿਸ ਵੇਲੇ ਇਸ ਕੁਰੇ ਅਰਜ਼ 'ਤੇ ਇਸ ਪਲੇਟਫਾਰਮ 'ਤੇ ਆ ਕੇ ਮਾਰਗਦਰਸ਼ਨ ਦੇ ਸਕੇ ਜਾਂ ਇਸ ਸਾਰੀ ਸਥਿਤੀ ਨੂੰ ਸੰਭਾਲ ਸਕੇ, ਹੋ ਇਹੀ ਆਸ ਕਰਦੇ ਹਾਂ। ਆਓ ਇਹਨਾਂ ਵਿਚਾਰਾਂ ਦੇ ਨਾਲ ਹੀ ਕਿ ਸਾਨੂੰ ਹਮੇਸ਼ਾ ਆਪਟੀਮਿਸਟਿਕ ਰਹਿਣਾ ਚਾਹੀਦਾ ਹੈ, ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਈਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह की साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे काम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007। प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सरब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जा फिर 403-717-3899 ते संपर्क कर सकते हो। सुंदर लंबर इंडस्ट्रीज दा पता है 3501 23rd Street, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: एक बार फिर तुहाडी सेवा दे विच हाजर। जिस तरह के अपना प्रोग्राम दे पहले हिस्से च जो 3 तरीक नूं आपां प्रोग्राम कीता सी उसनूं दोबारा रिपीट कर रहे सी, सुन रहे सी, अज 7 जून है ते ठीक 40 साल पहला अज भी एक होर विशा तुहाडे नाल कर डिस्कस कर रहे हैं। सारियां नूं इस गल दा पता है कि जदों दरबार साहब ते हमला होया हर सिख का खून जड़ा खोलिया, हिरदे वल उधरे गए ते सिखां ने थां थां ते प्रोटेस्ट किया पूरे भारत के। असीं जिस वक्त श्रीनगर शहर दे विच सां उत्थे भी नौजवान जिहड़े सी बड़े दुखी हिरदे दे नाल बहुत गुस्से दे विच श्रीनगर शहर दीआं गलियां दे विच लगभग हर डिस्ट्रिक्ट दे विच, जम्मू दे विच वी एक सिंह शहीद हो गया सी गुरद्वारा नानक नगर के सामने, इसे तरह श्रीनगर दे विच उस दिन भड़किया होया ਸਿੱਖ ਨੌਜਵਾਨ, ਉਹਨਾਂ ਦੇ ਨਾਲ ਮੁਸਲਿਮ ਨੌਜਵਾਨ ਵੀ ਸ਼ਾਮਿਲ ਹੋ ਗਏ ਅਤੇ ਉਹ ਕੁਛ ਤਾਂ ਨਿਰੰਕਾਰੀ ਭਵਨ ਦੇ ਸਾਹਮਣੇ ਜਦੋਂ ਆ ਕੇ ਉਸ 'ਤੇ ਪਥਰਾਅ ਵਗੈਰਾ ਕਰਨ ਲੱਗੇ ਅਤੇ ਉੱਥੋਂ ਗੋਲੀਆਂ ਚਲਾ ਕੇ ਕੁਛ ਵਿਅਕਤੀਆਂ ਨੂੰ ਉਹਨਾਂ ਨੇ ਤਿੰਨ ਚਾਰ ਵਿਅਕਤੀ ਕੁਛ ਫੱਟੜ ਹੋਏ, ਪਰ ਬਾਅਦ ਦੇ ਵਿੱਚ ਸਰੇਆਮ ਗੁਰਦੁਆਰਾ ਸਿੰਘ ਸਭਾ ਅਮੀਰਾ ਕਦਰ ਸ੍ਰੀਨਗਰ ਜਿੱਥੇ ਕਿ ਖਾਲਸੇ ਕਾਫ਼ੀ ਇਕੱਠੇ ਹੋਏ ਸਨ ਪਰ ਉਹ ਪ੍ਰੋਟੈਸਟ ਵੀ ਨਹੀਂ ਸਨ ਕਰ ਰਹੇ, ਉਹਨਾਂ 'ਤੇ ਅੰਨੇਵਾਹੀ ਆ ਕੇ ਉੱਥੋਂ ਦਾ ਇੱਕ ਪੁਲਿਸ ਆਫਿਸਰ ਜੋ ਕਿ ਕਸ਼ਮੀਰੀ ਪੰਡਿਤ ਸੀ ਉਸਨੇ ਰਿਵਾਲਵਰ ਦੇ ਨਾਲ ਆਪ ਗੋਲੀਆਂ ਚਲਾਈਆਂ ਅਤੇ ਟੋਟਲ ਜੇ ਦੇਖਿਆ ਜਾਏ ਤਾਂ ਉਸ ਦਿਨ 11 ਨੌਜਵਾਨ ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚੋਂ 5 ਮੁਸਲਮਾਨ ਸਨ, 6 ਮੁਸਲਮਾਨ ਸਨ, 5 ਸਿੱਖ ਸਨ। ਇੱਕ ਹੋਰ ਪਹਿਲੂ ਜਿਹੜਾ ਇਸ ਦੁਖਦਾਈ ਘਟਨਾ ਦਾ, ਕਿਉਂਕਿ ਆਪਾਂ ਇਸ 'ਤੇ ਵਿਚਾਰ ਕੀਤਾ, ਪਿਛਲੀ ਵਾਰ ਵੀ ਕੀਤਾ ਕਿ ਅਸੀਂ ਕੀ ਸਿੱਖਿਆ, ਕਿ ਅਸੀਂ ਐਜ਼ ਏ ਸਮੁੱਚੀ ਕੌਮ ਇਸ ਤੋਂ ਕੋਈ ਇਸ 'ਤੇ ਕੋਈ ਇੰਟਰੋਸਪੈਕਸ਼ਨ ਕੀਤੀ ਆ ਕਿ ਇਹ ਕਿਉਂ ਹੋਇਆ, ਜਾਂ ਉਹ ਜੇ ਵਰਤਾਰੇ ਜਿਹੜੇ ਆ ਫਿਊਚਰ 'ਚ ਨਾ ਹੋਣ, ਜਾਂ ਕਿਉਂਕਿ ਇੱਕ ਲਗਾਤਾਰ ਕੌਮ ਦੇ ਉੱਪਰ ਇੱਕ ਦਮਨ ਇਸ ਤੋਂ ਪਹਿਲਾਂ ਹੀ ਆਰੰਭ ਹੋ ਚੁੱਕਾ ਸੀ, ਇਹ ਉਸਦੀ ਕਲਬੀਨੇਸ਼ਨ ਸੀ, ਸਿਖਰ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਅੱਜ ਤੱਕ ਜਾਰੀ ਹੈ ਕਿ ਅਸੀਂ 40 ਸਾਲ ਹੋ ਗਏ, ਅਸੀਂ ਪ੍ਰਾਪਤ ਕੀ ਕੀਤਾ, ਕਿ ਅਸੀਂ ਇਹੋ ਜਿਹੇ ਵਰਤਾਰੇ ਦਾ ਕਿਸੇ ਇੰਟਲੈਕਚੁਅਲ ਢੰਗ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਕਿਉਂਕਿ ਇੱਕ ਪਹਿਲੂ ਅੱਜ ਮੇਰੇ ਕੋਲ ਹੋਰ, ਮੈਂ ਕਿਸੇ ਯੂਟਿਊਬ ਸੁਣ ਰਿਹਾ ਸੀ, ਮੇਰੇ ਕੋਲ ਕੈਲਗਰੀ ਦੇ ਵਿੱਚ ਵੀ ਇੱਕ ਵੀਰ ਜਿਹੜੇ ਨੇ ਉਹ ਧਾਰਮਿਕ ਫੌਜੀ ਜਿਨ੍ਹਾਂ ਨੇ ਕਿ ਪੁੰਛ ਤੋਂ, ਮੈਂ ਜੇ ਕਦੀ ਉਹਨਾਂ ਦਾ ਨਾਂ ਬ੍ਰਾਡਕਾਸਟ ਕਰਨਾ ਹੋਇਆ ਤਾਂ ਉਹਨਾਂ ਤੋਂ ਇਜਾਜ਼ਤ ਲੈ ਕੇ, ਫਿਲਹਾਲ ਮੈਂ ਉਹਨਾਂ ਦਾ ਨਾਂ ਨਹੀਂ ਲੈਂਦਾ, ਬੜੇ ਜਜ਼ਬੇ ਦੇ ਨਾਲ ਉਹ ਲੋਕ ਆਪਣੀਆਂ ਬੈਰਕਾਂ ਛੱਡ ਕੇ ਉਸ ਦੇ ਪਿੱਛੇ, ਜਿਸ ਤਰ੍ਹਾਂ ਰਾਜਨੀਤਿਕ ਸਾਡਾ ਜਿਹੜਾ ਕਾਡਰ ਹੈ, ਇੱਥੋਂ ਤੱਕ ਕਿ ਅੱਜ ਵੀ ਜਦੋਂ ਆਪਾਂ ਦੇਖਦੇ ਹਾਂ ਖੰਡੂਰ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਸਾਡੀਆਂ ਹੀ ਸਫਾਂ ਦੇ ਵਿੱਚੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉਸ ਬੈਚ ਦੇ ਵਿੱਚੋਂ ਇੱਕ ਵਿਅਕਤੀ ਜਿਹੜਾ ਕਿ ਬਾਅਦ ਦੇ ਵਿੱਚ ਬਾਦਲ ਦੀ ਝੋਲੀ 'ਚ ਪਿਆ ਸੀ, ਕੰਟੈਸਟ ਕਰ ਰਿਹਾ ਸੀ ਅਤੇ ਉਹ ਆਪਣੇ ਆਪ ਨੂੰ ਧਾਰਮਿਕ ਕਹਿੰਦਾ ਸੀ, ਦੂਜੇ ਪਾਸੇ ਜਿਹੜੇ ਕਾਮਯਾਬ ਹੋਏ ਨੇ ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦੀ ਬਾਹ ਵਾਸਤੇ ਬਲਨ ਮੁਖਾਲਫਤ ਕਰਦੇ ਸੀ, ਆਪਣੇ ਆਪ ਨੂੰ ਸਾਬਿਤ ਕਰ ਰਿਹਾ ਸੀ। ਪਰ ਇਸੇ ਤਰ੍ਹਾਂ ਭਾਈ ਸਰਬਜੀਤ ਸਿੰਘ ਕਾਮਯਾਬ ਹੋਏ ਨੇ, ਜੋ ਕਿ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਨੇ, ਦੋਨਾਂ ਨੂੰ ਜਿਹੜੀ ਆ ਮੁਬਾਰਕਬਾਦ ਵੀ ਦਿੰਦੇ ਆ। ਇਹੋ ਜਿਹੇ ਲੋਕ ਜਿਨ੍ਹਾਂ ਨੇ ਬਾਅਦ ਦੇ ਵਿੱਚ ਰੂਲਿੰਗ ਧਿਰ ਦੇ ਨਾਲ ਜਾ ਕੇ ਹੱਥ ਮਿਲਾਇਆ ਪਰ ਕੋਈ ਕੰਸਟਰਕਸ਼ਨ ਕੰਮ ਨਹੀਂ ਕੀਤਾ, ਉਹਨਾਂ ਦੀ ਬੋਲੀ ਬੋਲਦੇ ਰਹੇ, ਜਿਸ ਤਰ੍ਹਾਂ ਵਿਰਸਾ ਸਿੰਘ ਬਲਟੋਆ ਦੀ ਗੱਲ ਕਰ ਰਹੇ ਆਪਾਂ, ਜਿਹੜੇ ਉੱਥੋਂ ਇਲੈਕਸ਼ਨ ਹਾਰੇ ਨੇ ਅਤੇ ਬਹੁਤ ਵਧੀਆ ਹੋਇਆ ਕਿ ਪੰਥ ਨੇ ਉਹਨਾਂ ਨੂੰ ਉਹਦੀ ਆਕਾਤ ਦੱਸ ਦਿੱਤੀ ਕਿ ਤੁਸੀਂ ਕਿੰਨੇ ਕੁ ਪੰਥਕ ਹੋ, 5ਵੇਂ ਨੰਬਰ 'ਤੇ ਆ ਗਏ। ਇਸੇ ਤਰ੍ਹਾਂ ਅਮਰਜੀਤ ਸਿੰਘ ਚਾਵਲਾ ਇੱਕ ਵਾਰ ਟੀਵੀ 'ਤੇ ਡਿਬੇਟ ਦੇ ਦੌਰਾਨ ਉਸਨੇ ਵਰਤਮਾਨ ਰਹਿਤ ਮਰਿਆਦਾ, ਪੰਥਕ ਰਹਿਤ ਮਰਿਆਦਾ, ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ, ਉਸ ਨੂੰ ਟਕਸਾਲ ਦੇ ਦਬਾਅ ਦੇ ਵਿੱਚ ਜਾਂ ਬਾਦਲਕਿਆਂ ਨੂੰ ਖੁਸ਼ ਕਰਨ ਦੇ ਇਰਾਦੇ ਨਾਲ ਖਰੜਾ ਗਿਆ। ਜਦੋਂ ਅਸੀਂ ਗੌਰ ਨਾਲ ਦੇਖਦੇ ਹਾਂ ਤਾਂ ਇਹਨਾਂ ਦੀ ਕਿਤਨੀ, ਯਾਨੀ ਕਿ ਇਸ ਦਾ ਮਤਲਬ ਆ ਕਿ ਉਸ ਵਕਤ ਵੀ ਅਗਰ ਉਹ ਇਸ ਸੰਘਰਸ਼ ਦੇ ਵਿੱਚ ਆਏ ਸੀ ਤਾਂ ਇਹੀ ਸੋਚਦੇ ਸੀ ਕਿ ਸਾਨੂੰ ਕੋਈ बाद दे विच कोई वड़ा ओदा मिलेगा, जे कोई होमलैंड बन गया उस दे विच कोई ओदा मानांगे, इहो जिही नीयत ही सी। पर मैं गल कर रहा उन्हां धर्मी फौजियां दी जिन्हां ने ਇਹ ਨਹੀਂ ਦੇਖਿਆ ਕਿ ਸਾਨੂੰ ਕੀ ਮਿਲੇਗਾ, ਜਿਨ੍ਹਾਂ ਨੂੰ ਪਤਾ ਸੀ ਕਿ ਸਾਡੇ ਸਾਹਮਣੇ ਮੌਤ ਹੀ ਖੜੀ। ਪਰ ਗੁਰੂ ਕਾ ਸਿੱਖ ਅਕਾਲ ਦਾ ਪੁਜਾਰੀ ਹੈ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਤੇ ਉਸ ਨੂੰ ਕਾਲ ਦੀ ਕੋਈ ਡਰ ਨਹੀਂ ਹੁੰਦੀ। ਉਹ ਨਿਰਭਉ ਜਪੈ ਸਗਲ ਭਉ ਮਿਟੇ ਦੇ ਮਹਾਂਵਾਕ ਅਨੁਸਾਰ ਨਿਰਭਉ ਦਾ ਉਪਾਸ਼ਕੇ ਉਹਦੇ ਨੇੜੇ ਨਹੀਂ ਆਉਂਦਾ। ਤੇ ਇਸੇ ਕਰਕੇ ਉਹਨਾਂ ਲੋਕਾਂ ਨੇ ਸਭ ਤੋਂ ਵੱਡਾ ਜਿਹੜਾ ਸਿੱਖ ਸੈਂਟਰ ਰਾਮਗੜ੍ਹ ਉੱਥੋਂ 2200 ਤੋਂ ਵੱਧ ਸਿੱਖ ਨੌਜਵਾਨ, ਕੋਈ ਵੱਡਾ ਰੈਂਕ ਨਹੀਂ ਸੀ ਉਹਨਾਂ ਕੋਲ, ਹਵਾਲਦਾਰ ਤੋਂ ਲੈ ਕੇ ਸਿਪਾਹੀ ਲੈਂਸ ਨਾਇਕ ਤੱਕ ਜਾਂ ਕੁਛ ਰੰਗ ਰੂਪ, ਉਸ ਤੋਂ ਪਹਿਲਾਂ 9 ਸਿੱਖ ਨੇ ਜਿਹੜਾ ਸੀ ਪ੍ਰੋਟੈਸਟ ਕੀਤਾ ਉਹ ਨਿਕਲ ਗਏ। ਉਸ ਤੋਂ ਪਹਿਲਾਂ ਗੰਗਾਨਗਰ ਤੋਂ 400 ਤੋਂ ਵੱਧ ਨੌਜਵਾਨ, ਵੱਧ ਤੋਂ ਵੱਧ ਜਿਹਨਾਂ ਦੇ ਵਿੱਚ ਰੈਂਕ ਜਿਹੜਾ ਸੀ ਹਵਾਲਦਾਰ ਤੱਕ ਦਾ ਸੀ, ਉਹ ਨਿਕਲ ਕੇ ਦਰਬਾਰ ਸਾਹਿਬ ਵੱਲ ਚਾਲੇ ਪਾ ਦਿੰਦੇ ਨੇ। ਜੰਮੂ ਆਰਸਪੁਰਾ ਤੋਂ ਤੇ ਇਸੇ ਤਰ੍ਹਾਂ ਹੀ ਪੁੰਛ ਤੋਂ ਬਿਨਾਂ ਕਿਸੇ ਹੋਰ ਵੀ ਭਾਰਤ ਦੀ ਅਣਗਿਣਤ ਥਾਵਾਂ ਤੋਂ, ਜਿਸ ਦੀਆਂ ਕਈ ਵਾਰੀ ਰਿਪੋਰਟਾਂ ਵੀ ਨਹੀਂ ਆਈਆਂ, ਜਿਨ੍ਹਾਂ ਨੂੰ ਕਿਸੇ ਨੇ ਪੁੱਛਿਆ ਵੀ ਨਹੀਂ, ਤੇ ਉਹਨਾਂ ਨੇ ਜੇਲ੍ਹਾਂ ਕੱਟੀਆਂ ਬਾਅਦ ਦੇ ਵਿੱਚ, ਕਿਉਂਕਿ ਉਹਨਾਂ ਨੂੰ ਘੇਰ ਕੇ ਜਾਂ ਤੇ ਕਈਆਂ ਨੂੰ ਬੰਬਾਰੀ ਕਰਕੇ ਮਾਰਿਆ ਗਿਆ, ਕਈਆਂ ਨੂੰ ਗ੍ਰਿਫਤਾਰ ਕਰ ਗਿਆ ਕੀਤਾ ਗਿਆ, ਤਸੀਹੇ ਦਿੱਤੇ ਗਏ। ਜੰਮੂ ਦੀ ਜੇਲ੍ਹ ਦੇ ਵਿੱਚ ਸਾਡੇ ਨਾਲ ਵੀ ਕਈ ਇਹੋ ਜਿਹੇ ਸੂਰਵੀਰ ਫੌਜੀ ਵੀਰ, ਧਰਮੀ ਫੌਜੀ ਜਿਨ੍ਹਾਂ ਨੂੰ ਕਹਿੰਦੇ ਆ, ਉੱਥੇ ਸਾਡੇ ਨਾਲ ਵੀ ਮੌਜੂਦ ਸਨ, ਉਹਨਾਂ ਨਾਲ ਮੁਲਾਕਾਤ ਹੁੰਦੀ ਸੀ। ਬੇਸ਼ੱਕ ਉਹ ਸੈਗਰੀਗੇਟਡ ਸਨ, ਸਾਡੇ ਤੋਂ ਦੂਰ ਰੱਖਿਆ ਜਾਂਦਾ ਸੀ ਉਹਨਾਂ ਨੂੰ, ਪਰ ਗੱਲਬਾਤ ਹੋ ਜਾਂਦੀ ਸੀ ਕਦੀ। ਉਹਨਾਂ ਦੀਆਂ ਜਿਹੜੀਆਂ ਆਪ ਬੀਤੀਆਂ ਨੇ ਉਹ ਅਸੀਂ ਸੁਣਦੇ ਸੀ, ਕਿਉਂਕਿ ਉਹ ਸਜ਼ਾ ਯਾਫਤਾ ਸਨ, ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਸੀ, ਕੋਰਟ ਮਾਰਸ਼ਲ ਕੀਤਾ ਗਿਆ ਸੀ ਕਨਵਿਕਟ ਪ੍ਰਿਜ਼ਨਰਸ ਦੇ ਤੌਰ ਤੇ। ਪਰ ਕੌਣ ਨੇ ਉਹਨਾਂ ਦੀ ਕੋਈ ਬਾਹ ਨਹੀਂ ਫੜੀ। ਮੈਂ ਕੋਸ਼ਿਸ਼ ਕਰਾਂਗਾ ਜੇ ਮੇਰੇ ਵੀਰ ਜੋ ਕਿ ਸਾਡੇ ਕੈਲਗਰੀ ਦੇ ਵਿੱਚ ਨੇ, ਜੇ ਉਹਨਾਂ ਨੂੰ ਕੋਈ ਇਤਰਾਜ਼ ਨਾ ਹੋਇਆ ਜਾਂ ਉਹਨਾਂ ਸੰਭਵ ਹੋ ਸਕਿਆ ਤਾਂ ਜ਼ਰੂਰ ਉਹਨਾਂ ਦੀ ਇੰਟਰਵਿਊ ਵੀ ਕਰਾਂਗੇ, ਉਹ ਸਾਰੇ ਹਾਲਾਤ ਨੂੰ ਕਿਵੇਂ ਬਿਆਨ ਕਰਾਂਗੇ। ਇਹੋ ਜਿਹੇ ਵੀਰ ਜਿਹੜੇ ਉੱਥੋਂ ਨਿਕਲੇ, ਕੁਛ ਆਰਮੀ ਦੀਆਂ ਗੱਡੀਆਂ ਲੈ ਕੇ ਨਿਕਲੇ, ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਕੁਛਾਂ ਨੇ ਟਰੱਕ ਜਿਹੜੇ ਸੀ ਉਹ ਰਸਤੇ ਵਿੱਚੋਂ ਖੋ ਕੇ ਲੈ ਲਏ, ਕੁਛ ਨੂੰ ਟਰਾਂਸਪੋਰਟ ਵੀਰਾਂ ਨੇ, ਸਿੱਖ ਟਰਾਂਸਪੋਰਟ ਵੀਰਾਂ ਨੇ ਵੀ ਆਪਣੇ ਟਰੱਕ ਦੇ ਦਿੱਤੇ। ਜਜ਼ਬਾ ਵੇਖੋ ਕਿੱਥੇ ਆ, ਜਿਹੜੀ ਉਹਨਾਂ ਦੀ ਰੋਜ਼ੀ ਰੋਟੀ ਸੀ ਦਰਬਾਰ ਸਾਹਿਬ ਦੇ ਉੱਪਰ। ਤੇ ਅੱਜ ਸਾਨੂੰ ਕਈ ਵਾਰੀ ਇਹ ਕਿਹਾ ਜਾਂਦਾ ਹੈ ਕਿ ਭੁੱਲ ਜਾ, ਕਿਵੇਂ ਭੁੱਲੀਏ, ਭੁੱਲਣਾ ਨਹੀਂ ਆ, ਚੇਤੇ ਰੱਖਣਾ ਹੈ, ਪਰ ਚੇਤੇ ਵੀ ਇਸ ਤਰ੍ਹਾਂ ਰੱਖਣਾ ਹੈ ਕਿ ਉਸ ਤੋਂ ਕੁਛ ਸਬਕ ਸਿੱਖੀ, ਕੁਛ ਸਿਧਾਂਤਕ ਤੌਰ ਤੇ ਏਕਤਾ ਕਰੀਏ। ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਸਾਡੇ ਇਸ ਤੋਂ ਪਹਿਲਾਂ ਇਹ ਜੋ ਤੀਸਰਾ ਘੱਲੂਘਾਰਾ ਹੈ ਲਗਾਤਾਰ ਜਾਰੀ ਹੈ, ਇਸ ਤੋਂ ਪਹਿਲਾਂ ਦੋ ਘੱਲੂਘਾਰੇ ਹੋਏ ਨੇ, ਤੇ ਦੋਨਾਂ ਹੀ ਘੱਲੂਘਾਰਿਆਂ ਦੇ ਵਿੱਚ ਸਿੱਖ ਬੜੀ ਛੇਤੀ ਉਸ ਤੇ ਦਰਦਨਾਕ ਘੱਲੂਘਾਰਿਆਂ ਦੇ ਅੰਤ ਤੋਂ ਬਾਅਦ ਛੇਤੀ ਆਪਣੇ ਆਪ ਨੂੰ ਕੌਮ ਨੇ ਸੰਭਾਲਿਆ, ਜਿਸ ਤਰ੍ਹਾਂ ਕਿ ਪਹਿਲੇ ਘੱਲੂਘਾਰੇ ਦੇ 2 ਸਾਲਾਂ ਦੇ ਬਾਅਦ ਹੀ ਉਹ ਫਿਰ ਮਜ਼ਬੂਤ ਹੋ ਗਏ, ਦੂਸਰੇ ਘੱਲੂਘਾਰੇ ਦੇ ਕੁਛ ਮਹੀਨਿਆਂ ਬਾਅਦ ਹੀ ਵੱਡੇ ਘੱਲੂਘਾਰੇ ਦੀ ਜਿੱਥੇ ਅਸੀਂ ਜ਼ਿਕਰ ਕਰਦੇ ਹਾਂ ਉਹ ਇਕਮੁੱਠ ਹੋ ਗਏ। ਉਹਨਾਂ ਨੇ ਦੀਵਾਲੀ ਜਿਹੜੀ ਸੀ, ਵਿਸਾਖੀ ਦਾ ਜਿਹੜਾ फरवरी दे विच उन्हां दा कितना कतलेआम हुंदा है, जनोसाइड हुंदी है पूरी, लेकिन विसाख दे महीने च ही उन्होंने मुकतसर साहब ते कत्तर होके अपनी फोर्स का, अपनी ताकत का, अपने अजम का दोबारा इजहार कर दिता कि हुण आमने सामने की टक्कर इस तरह नहीं लैनी, अब्दाली नूं हुण सुका नहीं बख्शण। ते नतीजा यह होया कि अब्दाली मुड़ के कदी भी उन्हों का सामना करन दी जुरत नहीं कर सकिया। इसे तरह 1765 दे विच ही दूसरे कलूकारे तो 3 साल बाद ही पंजाब दे विच मिसलां दे तौर ते, यानी बरेली तो लैके जम्मू तक वो सारा इलाका जिथे बाबा बंदा सिंह बहादुर ने राज कायम किया, बल्कि उस तो अलावा लाहौर, गुजरांवाला ते हौली हौली पूरा ही वो पंजाब या खालसा राज जिहड़ा कि महाराजा रणजीत सिंह के कब्जे दरा खैबर तो लैके मंडी तक, सतलुज तो लैके सियाचिन तक, ते इधर अस्करदू गिलगित, इस सारे यानी कि शाह मुहम्मद भी लिखता है, शाह मुहम्मद महाराजा रणजीत सिंह होया पैदा जम्मू कांगड़ा कोट निवा गया, लद्दाख तो लैके चीन ताई सिक्का अपने ना चला गया, ओ दूसरे कलूकारे तो इमीजिएटली बात। पर अज जिन्हां मैं धर्मी फौजियां की गल कर रहा सी, अपने तौर पर उन्होंने अपने आप को फिर एस्टैबलिश किया, उन्होंने जाके कौम दे कोलों खैरात नहीं मंगी, ते अज थां थां ते वो मौजूद ने, बाहरलियां कंट्रियां च मौजूद ने, उन्हां दे जज्बे नूं सलाम है। इसे तरह पंथ ने होर भी वो लोग जिन्हां दास भी के जिन्हां दियां नौकरियां भी चलियां गईयां, कैरियर तबाह हो गए, पर उन्होंने किसी के अगे हाथ अड़ के, जिवें साडे लीडर हाथ अड़ के धर्म के नाते पैसे एकत्र करते आ पर उसनूं अपनियां ही प्रॉपर्टियां बनाउण लई जांदे, उन्हां दूसरे लोगों ने किसी नूं नहीं दस्सिया। अपने तौर पर फिर पैरों पर खड़े हुए, अपने लैवल से इस प्रबंध को, उस चीज़ को दोबारा संभालने का यत्न कर रहे हैं। पर लोड़ है सारे ही पंथ धरतियों को एक बार किसी सांझे फ्रंट पर एकत्र हो के अपने हालात को विचार के भविख के लिए कोई एहो जिहा लायमल तैयार करना जिस दे विच साडी कौम दा जिहड़ा फ्यूचर है, साडियां आने वालियां जनरेशनां दा जिहड़ा फ्यूचर है वो ब्राइट हो सके, ब्रिलियंट हो सके, रोशन हो सके। ते सानू लोड़ है अज दे समय भी किसे रोशन दिमाग रहबर दी। तुसीं देखदे हो हर कुछ सालां दे विच पंजाब दे विच एक नवी लीडरशिप आ जांदी है, क्यों आ रही है? क्योंकि कौम नूं तलाश है, कोई आके कौम दी वागडोर संभाले। इस करके हर नवे किसे आमद तो भावें कोई पैरा ट्रूप के जरिए आंदा है, भावें किसे पासे भी आंदा है, जदों तक पहचान नहीं होंदी असीं कुछ कह नहीं सकते, पर कौम उन्हां दे पिछे लग जांदी है, क्योंकि साडी जिहड़ी उस वक्त तो एस्टैबलिश लीडरशिप सी उसने हर वार कौम हमेशा कट्ठी रही है। अपा पिछलियां कई बारी सरबत खालसा हुए ने, देखो कौम किस तरह होम आके उत्थे पहुंची है। जे आप इस वक्त जिक्र करते हैं ਜਿਹੜਾ 1920-1915 ਦੇ ਵਿੱਚ ਬਹਿਬਲ ਕਲਾਂ 'ਤੇ ਜਿਹੜੀ ਫਾਇਰਿੰਗ ਹੋਈ ਹੈ ਜਾਂ ਕੋਟਕਪੂਰੇ ਜਿਹੜੀ ਹੋਈ ਹੈ, ਉੱਥੇ ਸੰਗਤ ਆਪ ਮਹਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਤੋਂ ਬਾਅਦ ਆ ਕੇ ਇਕੱਤਰ ਹੋਈ ਸੀ। ਇਸੇ ਤਰ੍ਹਾਂ ਕਈ ਮੋਰਚੇ ਲੱਗੇ ਆ, ਕੌਮ ਇਕੱਠੀ ਹੋਈ ਹੈ, ਪਰ ਸਾਡੇ ਜਿਹੜੇ ਰਹਿਬਰ ਨੇ ਉਹ ਹਰ ਵਾਰ ਕੌਮ ਦਾ ਸੌਦਾ ਕਰ ਜਾਂਦੇ ਆ। ਇਸ ਕਰਕੇ ਲੋੜ ਹੈ ਕੋਈ ਇਮਾਨਦਾਰ ਲੀਡਰਸ਼ਿਪ ਜਾਂ ਸਾਡੇ ਇੰਟਲੈਕਚੁਅਲ ਸੀ ਇਹਦੇ ਇਕੱਤਰ ਹੋ ਕੇ ਇੱਕ ਇਹੋ ਜਿਹਾ ਲਾਇਅਮਲ ਪੈਦਾ ਕਰ। ਲਾਇਅਮਲ ਇਸ ਕਰਕੇ ਨਹੀਂ ਕਿ ਅਸੀਂ ਕੋਈ ਲੜਨਾ ਪੈਣਾ, ਲਾਇਅਮਲ ਇਸ ਕਰਕੇ ਕਿ ਅਸੀਂ ਫਿਊਚਰ ਦੇ ਵਾਸਤੇ ਆਪਣੇ ਨੌਜਵਾਨਾਂ ਨੂੰ ਇੰਟਲੈਕਚੁਅਲ ਦੇ ਮਾਰਗ 'ਤੇ ਤੁਰਨ ਵਾਸਤੇ ਉਹਨਾਂ ਦੇ ਵਿੱਚ ਕੰਪੀਟੀਟਿਵ ਸਪਿਰਿਟ ਪੈਦਾ ਕਰਕੇ ਉਹਨਾਂ ਦੇ ਵਿੱਚ ਜਿੱਥੇ ਵੀ ਕਿਤੇ ਵਰਲਡ ਦੇ ਵਿੱਚ, ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਸੀ ਕਿ ਸਾਨੂੰ ਸਰਕਾਰਾਂ ਨੇ ਮਾਰਿਆ, ਪਰ ਗੱਲ ਉਹੀ ਹੈ ਕਿ ਸਾਨੂੰ ਸਾਡੀ ਰਕਸ਼ਾ, ਸਾਡਾ ਹੌਂਸਲਾ ਸਾਨੂੰ ਅਕਾਲ ਪੁਰਖ ਵੱਲੋਂ ਪ੍ਰਦਾਨ ਹੁੰਦਾ ਰਿਹਾ ਹੈ। ਕੁਛ ਬਾਤ ਹੈ ਕਿ ਹਸਤੀ ਮਿਰਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਣ ਦੌਰੇ ਜ਼ਮਾਨ। ਤੇ ਸਾਨੂੰ ਅੱਜ ਲੋੜ ਹੈ ਇੱਕ ਬ੍ਰਾਈਟਰ ਫਿਊਚਰ ਦੇ ਵਾਸਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰਕੇ ਜ਼ਿੰਦਗੀ ਦੇ ਭਿੰਨ ਭਿੰਨ ਖੇਤਰਾਂ ਦੇ ਵਿੱਚ ਮਾਰ ਕੇ ਮਾਰਨ ਦੀ, ਯਾਨੀ ਕਿ ਉੱਥੇ ਐਗਜ਼ਾਮਪਲ ਸੈੱਟ ਕਰਨ ਦੀ, ਜਿਹੜੇ ਕਿ ਉਹ ਕੁਛ ਨੌਜਵਾਨ ਰੋਲ ਮਾਡਲ ਬਣ ਸਕਣ ਸਾਰੀ ਕੌਮ ਦਾ। ਅਸੀਂ ਫਿਰ ਵੀ ਹੀਰੋਆਂ ਨੂੰ ਆਪਣੇ ਰੋਲ ਮਾਡਲ ਬਣਾ ਕੇ ਥੱਕਦੇ ਨਹੀਂ, ਸਾਨੂੰ ਸਾਹਿਬਜ਼ਾਦੇ ਆਪਣੇ ਰੋਲ ਮਾਡਲ ਨਜ਼ਰ ਨਹੀਂ ਆਉਂਦੇ। ਸਾਨੂੰ ਰੋਲ ਮਾਡਲ ਬਣਾਉਣ ਦੀ ਲੋੜ ਹੈ, ਕਿਸ ਕਿਹੋ ਜਿਹੇ ਰੋਲ ਮਾਡਲ ਦੀ ਲੋੜ ਹੈ ਕਿ ਉਹ ਨੌਜਵਾਨ ਜਿਹੜੇ ਸਿਆਸਤ ਵਿੱਚ, ਤਾਂ ਸਾਡੇ ਨੌਜਵਾਨ ਹਰ ਥਾਂ ਨੇ ਅੱਗੇ ਨੇ, ਜਿਹੜੇ ਫਾਈਨੈਂਸ਼ੀਅਲ ਫੀਲਡ ਦੇ ਵਿੱਚ, ਕੰਪੀਟੀਟਿਵ ਬਿਊਰੋਕਰੇਸੀ ਦੇ ਵਿੱਚ, ਜਸਟਿਸ ਦੇ ਵਿੱਚ, ਬਿਜ਼ਨਸ ਦੇ ਵਿੱਚ, ਹਰ ਚੀਜ਼ ਦੇ ਵਿੱਚ ਇਹੋ ਜਿਹੀ ਕਰੀਮ ਪੈਦਾ ਕੀਤੀ ਜਾਏ ਜਿਹੜੀ ਵਾਕਈ ਪੂਰੇ ਸੰਸਾਰ ਦੇ ਵਿੱਚ, ਹਰ ਮੁਲਕ ਦੇ ਵਿੱਚ ਜਿੱਥੇ ਵੱਸ ਰਹੇ ਨੇ ਉੱਥੇ ਲੋਕਾਂ ਦੇ ਵਿੱਚ, ਨਾਲੇ ਗੁਰੂ ਨਾਨਕ ਪਾਤਸ਼ਾਹ ਦੇ ਉਸ ਮੈਸੇਜ ਨੂੰ, ਜਿਹੜਾ ਸਾਂਝੀਵਾਲਤਾ ਦਾ ਮੈਸੇਜ ਹੈ, ਉਸ ਨੂੰ ਫਲੋਰਿਸ਼

ਅਸੀਂ ਤਾਂ ਅੱਜ ਵੀ ਉਸ ਮੈਸੇਜ ਨੂੰ ਗੁਰੂ ਨਾਨਕ ਨਾਮ ਲੈਵਾ ਸਾਰੀਆਂ ਥਾਵਾਂ ਤੇ ਪਹੁੰਚਣ ਨਹੀਂ ਦਿੱਤਾ। ਅਸੀਂ ਸਿਗਲੀਗੜ ਵਣਜਾਰੇ ਭਗਤ ਸਾਹਿਬਾਨ ਦੇ ਜਿਹੜੇ ਫਾਲੋਅਰ ਸਨ, ਕਬੀਰ ਪੰਥੀਏ, ਰਵਿਦਾਸ ਪੰਥੀਏ ਜਾਂ ਹੋਰ ਭਗਤ ਸਾਹਿਬਾਨ ਦੇ ਜਿਹੜੇ ਫਾਲੋਅਰ ਸੀ, ਉਹਨਾਂ ਤੱਕ ਪਹੁੰਚ ਹੀ ਨਹੀਂ ਕੀਤੀ, ਉਹਨਾਂ ਨੂੰ ਐਲੀਨੇਟ ਕਰ ਦਿੱਤਾ। ਜੇ ਅਸੀਂ ਇਹ ਨਜ਼ਰ ਮਾਰੀਏ ਅੱਜ ਵੀ ਦੇਖੀਏ, ਉਹ 15-20 ਕਰੋੜ ਦੇ ਲਾਗੇ ਭਾਰਤ ਦੇ ਵਿੱਚ ਸਾਡੀ ਵਸੋਂ ਹੈ, ਪਰ ਅਸੀਂ ਉਹਨਾਂ ਨੂੰ ਨਿਖੇੜ ਕੇ ਇੱਥੋਂ ਤੱਕ ਕਿ ਅਸੀਂ ਸਹਿਜਦਾਰੀਆਂ ਨੂੰ ਵੀ ਹੋਰ ਪਰੇ ਕਰ ਦਿੱਤਾ। ਯਾਨੀ ਅਸੀਂ ਕਿਤਨੀ ਕੋ ਲਕੀਰਾਂ ਖਿੱਚਾਂਗੇ, ਕਿਤਨਾ ਕੋ ਦਾਇਰਾ ਤੰਗ ਕਰਾਂਗੇ, ਇਹ ਵੀ ਕਿਤੇ ਨਾ ਕਿਤੇ ਗੁਰੂ ਨਾਨਕ ਪਾਤਸ਼ਾਹ ਦੇ ਉਸ ਮਿਸ਼ਨ ਦੇ ਨਾਲ ਨਾ ਇਨਸਾਫੀ। ਉਹ ਤਾਂ ਸਾਰਿਆਂ ਲਈ ਯੂਨੀਵਰਸਲ ਮੈਸੇਜ ਲੈ ਕੇ ਇੱਥੋਂ ਤੱਕ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੜੇ ਫਖਰ ਨਾਲ ਕਹਿੰਦੇ ਹਾਂ। ਹਰੀਆ ਸਮਾਜ ਜੀ ਨੇ ਕਿਹਾ ਹਿੰਦ ਦੀ ਚਾਦਰ, ਅਸੀਂ ਵੀ ਹਿੰਦ ਦੀ ਚਾਦਰ ਕਹਿੰਦੇ ਹਾਂ, ਜਦਕਿ ਗੁਰੂ ਸਾਹਿਬਾਨ ਦਾ ਰਾਸ਼ਟਰਵਾਦ ਦੇ ਨਾਲ ਕੋਈ ਸੰਬੰਧ ਨਹੀਂ ਸੀ। ਕਵੀ ਸੈਨਾਪਤ ਲਿਖਦੇ ਨੇ, ਪ੍ਰਗਟਿਓ ਗੁਰੂ ਤੇਗ ਬਹਾਦਰ ਸਰਬ ਸ੍ਰਿਸ਼ਟ ਪੇਟਾ ਪੀ ਚਾਦਰ। ਉਹ ਸ੍ਰਿਸ਼ਟੀ ਦੀ ਚਾਦਰ ਨੇ, ਉਹ ਬ੍ਰਹਿਮੰਡ ਦੀ ਚਾਦਰ ਨੇ। ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸੰਦੇਸ਼ ਹੈ, ਗਗਨ ਮਹਿਥਾਲ ਰਹੋ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਾਵਣ ਚੋਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਇਹ ਕੇਵਲ ਸਿੱਖਾਂ ਵਾਸਤੇ ਨਹੀਂ ਆ, ਯੂਨੀਵਰਸਲ ਮੈਸੇਜ ਹੈ, ਆਲਮੇ ਇਨਸਾਨੀਅਤ ਦੇ ਲਈ ਆ। ਇਸੇ ਕਰਕੇ ਜਗਨਨਾਥਪੁਰੀ ਦੇ ਵਿੱਚ ਉਹ ਉਹਨਾਂ ਲੋਕਾਂ ਨੂੰ ਇਹ ਕਿਹਾ ਕਿ ਜਿਹੜੀ ਤੁਸੀਂ ਆਰਤੀ ਕਰ ਰਹੇ ਹੋ, ਇਹ ਆਰਤੀ ਉਸ ਪਾਓ ਖੰਡਨਾ ਦੇ ਸਾਹਮਣੇ, ਕੈਸੀ ਆਰਤੀ ਹੋਏ ਪਾਓ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੈ, ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣ ਹੋਏ। ਇਸ ਦ੍ਰਿਸ਼ਟੀਕੋਣ ਨੂੰ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਦੇ 103 ਬਾਦਸ਼ਾਹੀਆਂ ਦੇ ਵਿੱਚ, 103 ਸੁਲਤਾਨਾਂ ਦੇ ਵਿੱਚ ਜਾ ਕੇ ਇਸ ਨੂੰ ਫਲੋਰਿਸ਼ ਕੀਤਾ। 103 ਬਾਦਸ਼ਾਹ ਗੁਰੂ ਸਾਹਿਬ ਦੇ ਅਨਿਆਈ ਹੋਏ, ਉਹਨਾਂ ਦੀ ਪ੍ਰਜਾ ਅਨਿਆਈ ਹੋਈ। ਤਾਂਹੀਓ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ 3 ਕਰੋੜ, ਮੌਸਮ ਫਾਨੀ ਲਿਖਦਾ ਹੈ, ਗੁਰੂ ਅਰਜਨ ਪਾਤਸ਼ਾਹ ਦੇ ਸਮੇਂ 6 ਕਰੋੜ, 9 ਕਰੋੜ ਤੇ ਓਫਿਸ਼ਲ ਦੀ ਆਬਾਦੀ ਸੀ, 6 ਕਰੋੜ ਜਿਹੜਾ ਸੀ ਗੁਰੂ ਅਰਜਨ ਪਾਤਸ਼ਾਹ ਦੇ ਧਰਮ ਸਿੱਖ ਸੀ ਕਿਸੇ ਕਿਸੇ ਵੀ ਰੂਪ ਦੇ ਵਿੱਚ। ਤੇ ਅੱਜ ਅਸੀਂ ਅੱਜ ਵੀ ਕਹਿੰਦੇ ਹਾਂ ਅਸੀਂ 3 ਕਰੋੜ ਤੋਂ ਵੱਧ ਨਹੀਂ ਹਾਂ। ਕਾਰਨ ਕੀ? ਕਿਉਂਕਿ ਸਾਡੀ ਸੋਚ ਜਿਹੜੀ ਆ ਬਹੁਤ ਸੰਕੀਰਨ ਹੋ ਚੁੱਕੀ ਆ। ਅਸੀਂ ਜਾਤ ਪਾਤ ਦੇ, ਵਹਿਮ ਭਰਮ ਦੇ, ਕਰਮ ਕਾਂਡ ਦੇ ਬੰਧਨਾਂ ਦੇ ਵਿੱਚ, ਯਾਨੀ ਕਿ ਜਿਸ ਨੂੰ ਰਹਿਤ ਮਾਮਿਆਂ ਦੇ ਵਿੱਚ ਗੁਰੂ ਸਾਹਿਬ ਦੇ ਮੂੰਹ ਅਖਵਾਈ ਹੋਈ ਗੱਲ ਜਿਹੜੀ ਆ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਈ ਦਊ ਮੈਂ ਸਾਰਾ, ਜਬ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਸੀਂ ਉਸ ਵਿਪਰਵਾਦੀ ਰੀਤੀ ਰਿਵਾਜਾਂ ਦੇ ਵਿੱਚ ਫਸ ਕੇ, ਉਸ ਤੋਂ ਪ੍ਰਭਾਵਿਤ ਹੋ ਕੇ ਆਪਣੇ ਵਿੱਚ ਲਕੀਰਾਂ ਪਾ ਛੱਡੀਆਂ ਹੋਈਆਂ ਨੇ, ਵੱਡੀਆਂ ਪਾ ਛੱਡੀਆਂ ਹੋਈਆਂ ਨੇ। ਅਸੀਂ ਅੱਜ ਵੀ ਖਾਲਸਾ ਖਾਸ ਕਹਾਵੈ ਸੋਈ, ਇਹ ਵੀ ਪੰਕਤੀਆਂ ਜਿਹੜੀਆਂ ਨੇ ਇਹ ਮਹਿਮਾ ਪ੍ਰਕਾਸ਼ ਕਵੀ ਸੈਨਾਪਤੀ ਪੁਸਤਕ ਦੇ ਵਿੱਚ ਨੇ। ਖਾਲਸਾ ਖਾਸ ਕਹਾਵੈ ਸੋਈ, ਜਾਂ ਕੇ ਹਿਰਦੇ ਭਰਮ ਨਾ ਹੋਈ, ਭਰਮ ਭੇਖਦੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਅੱਜ ਅਸੀਂ ਸੁੱਚ ਪ੍ਰਿਸ਼ਤੇ ਇਤਨੇ ਪ੍ਰਭਾਵਿਤ ਹੋ ਚੁੱਕੇ ਹਾਂ ਕਿ ਸਾਡੇ ਚੋਂ ਇੱਕ ਸੈਕਸ਼ਨ ਹੈ ਮਰਿਆਦਾ ਦੇ ਨਾਲ ਬਣਿਆ ਹੋਇਆ ਪ੍ਰਸ਼ਾਦ ਵੀ ਨਹੀਂ ਖਾਂਦੇ, ਤੇ ਫਿਰ ਅਸੀਂ ਕਹਿੰਦੇ ਹਾਂ ਅਸੀਂ ਜਿਸ ਵਿਵੇਕ ਬੁੱਧ ਦੀ ਗੱਲ ਕਰਦੇ ਹਾਂ, ਮੰਗ ਕਰਦੇ ਹਾਂ ਅਰਦਾਸ ਦੇ ਵਿੱਚ, ਅਸੀਂ ਆਪਣੇ ਆਪ ਨੂੰ ਵਿਵੇਕੀ ਕਹਿੰਦੇ ਹਾਂ, ਪਰ ਸਭ ਤੋਂ ਵੱਧ ਅਸੀਂ ਹੀ ਜਿਹੜੇ ਆ ਉਹ ਕਿਤੇ ਨਾ ਕਿਤੇ ਪਰਮ ਭੁਲੇਖੇ 'ਚ ਪਏ ਹੋਏ ਹਾਂ। ਸੁੱਚ ਪ੍ਰਿਸ਼ਤਾ ਪਰਮ, ਹੋਰ ਕਈ ਕਿਸਮ ਦਾ ਪਰਮ, ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਉਸਨੂੰ ਆਪਾਂ ਬਹੁਤ ਵਿਸਥਾਰ ਦੇ ਵਿੱਚ ਕਰੀਏ। ਸੋ ਲੋੜ ਹੈ। ਸੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਅੱਜ ਦੇ ਇਸ ਹਿੱਸੇ ਦੇ ਵਿੱਚ ਆਪਾਂ ਧਾਰਮਿਕ ਫੌਜੀਆਂ ਦੀ ਜਿਹੜੀ ਗੱਲ ਹੈ, ਧਾਰਮਿਕ ਫੌਜੀਆਂ ਦਾ ਜਿਹੜਾ ਰੁਤਬਾ ਹੈ, ਜਿਹਨਾਂ ਨੇ ਉਸ ਵਕਤ 40 ਸਾਲ ਪਹਿਲੇ ਬਾਰਕਾਂ ਛੱਡੀਆਂ, ਉਹਨਾਂ ਦੇ ਵੀ ਕਿਤੇ ਹੱਕ ਸ਼੍ਰੋਮਣੀ ਕਮੇਟੀ

ਨੇ ਵੀ ਉਹਨਾਂ ਨੂੰ ਪੂਰਾ ਹੱਕ ਨਹੀਂ ਦਿੱਤਾ। ਆਓ ਅੱਜ ਦੇ ਇਸ ਐਪੀਸੋਡ ਨੂੰ ਇਸ ਉਮੀਦ ਦੇ ਨਾਲ ਸਮਾਪਤ ਕਰਦੇ ਹਾਂ ਕਿ ਵਾਹਿਗੁਰੂ ਸਾਨੂੰ ਸਮਤ ਬਖਸ਼ੇ ਤੇ ਅਸੀਂ ਖਾਲਸਾ ਦੇ ਭਵਿੱਖ ਲਈ ਵਚਨਬੱਧ ਹੋਈਏ, ਲਾਮਬੱਧ ਹੋਈਏ, ਇੱਕ ਰੂਪ ਰੇਖਾ ਸਿਰਜੀਏ ਤੇ ਉਸ ਦੇ ਉੱਪਰ ਗਾਮਜ਼ਨ ਹੋਈਏ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਇਸ ਵਿਚਾਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਗੁਰੂ ਜੀ ਕੀ ਫਤਿਹ।
1: ਸਤਿਗੁਰੂ ਪਾਤਸ਼ਾਹ ਦੇ ਸਾਜੇ ਸਵਾਰੀ ਸਤਸੰਗ ਜਿਉ ਉਸ ਪਾਤਸ਼ਾਹ ਦੀ ਅਪਰਪਾਰ ਮਿਹਰ ਹੋਈ ਹੈ। ਇਹ ਪਾਵਨ ਧਰਤੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਅੰਮ੍ਰਿਤਸਰ ਸਤਿਗੁਰ ਸਤ ਵਾਦੇ ਜਿਤ ਨਾਤੈ ਕੌਆ ਹੰਸ ਹੋਏ। ਇੱਥੇ ਕਾਂ ਵਰਗੇ ਮਨ ਹੰਸ ਬਣ ਜਾਂਦੇ ਨੇ। ਸਤਿਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਨਾਲ ਜੋ ਜੁੜ ਗਿਆ ਉਸਦਾ ਜੀਵਨ ਸਫਲ ਹੋ ਜਾਂਦਾ। ਪਾਤਸ਼ਾਹ ਨੇ ਅੱਜ ਉਹ ਹੁਕਮ ਬਖਸ਼ਿਸ਼ ਕੀਤਾ ਹੈ, ਇਸ ਤੇ ਵਿਚਾਰ ਕਰਨੀ ਹੈ। ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਹੁਕਮ ਬਖਸ਼ਿਸ਼ ਅੱਜ ਹੋਇਆ ਅੰਕ 621 ਤੇ ਸੋਠ ਰਾਗ ਵਿੱਚ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਹੁਕਮ ਦੀ ਵਿਚਾਰ ਕਰਨੀ ਹੈ, ਲੜੀਵਾਰ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਅੱਜ ਬੜਾ ਮਹਾਨ ਖੁਸ਼ੀਆਂ ਨਾਲ ਭਰਪੂਰ ਪੁਰਬ ਹੈ। ਸਹਿਬ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਅੱਜ ਦੇ ਦਿਨ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ ਸਨ। ਵਿਚਾਰ ਵੀ ਅਸੀਂ ਕਰਨੇ ਹੈ। ਇਸ ਸ਼ਬਦ ਵਿੱਚ ਮੁੱਖ ਭਾਵ ਹੈ ਪਾਰ ਬੰਮ ਪੂਰਾ ਮੇਰਾ ਨਾਲ। ਬੰਦੇ ਨੂੰ ਜਦੋਂ ਕੋਈ ਲੋੜ ਜਾਪਦੀ ਹੈ, ਇਹ ਲੋੜ ਕਿਵੇਂ ਪੂਰੀ ਕਰਾਂ। ਲੋੜਾਂ ਛੋਟੀਆਂ ਵੀ ਹਨ, ਵੱਡੀਆਂ ਵੀ ਹਨ, ਕੋਈ ਮੁਸ਼ਕਲ ਆ ਬਣੇ ਫੌਰਨ ਧਿਆਨ ਜਾਂਦਾ ਪਹਿਲੋਂ ਕਿ ਮੇਰੇ ਕੋਲ ਪੈਸੇ ਕਿੰਨੇ ਕੁ ਨੇ। ਇਹ ਪੈਸਿਆਂ ਨਾਲ ਮਸਲਾ ਹੱਲ ਹੋ ਜਾਏਗਾ, ਮਾਇਆ ਨਾਲ ਕਿਹੜਾ ਮਸਲਾ ਨਹੀਂ ਹੱਲ ਹੁੰਦਾ। ਧਨ ਵੱਲ ਧਨ ਦਾ ਆਸਰਾ ਲੈਂਦਾ, ਧਨ ਦੀ ਟੇਕ ਹੈ। ਜੇ ਧਨ ਨਾਲ ਨਾ ਹੁੰਦਾ ਹੋਵੇ ਤੇ ਫਿਰ ਵੇਖਦਾ ਮੇਰੇ ਭੈਣ ਭਰਾ ਕਿੰਨੇ ਕੁ ਨੇ, ਬਾਹਾਂ ਕਿੰਨੀਆਂ ਕੁ ਨੇ, ਜਾਂ ਵੇਖਦਾ ਕੋਈ ਵੱਡਾ ਬੰਦਾ ਇਹ ਮੇਰੀ ਇਮਦਾਦ ਕਰੇਗਾ। ਹਰ ਬੰਦੇ ਦੇ ਮਨ ਵਿੱਚ ਕੋਈ ਨਾ ਕੋਈ ਟੇਕ ਹੈ। ਜਿਹੜੀ ਪਰਮਾਤਮਾ ਦੀ ਟੇਕ ਹੈ ਨਾ, ਇਹ ਤੇ ਅਖੀਰ ਤੇ ਆ ਕੇ ਆਉਂਦੀ ਏ। ਜਦੋਂ ਸਾਰੇ ਪਾਸੇ ਰਹਿ ਜਾਣ ਫੇਰ ਬੰਦਾ ਕਹਿੰਦਾ ਪਰਮਾਤਮਾ ਹੁਣ ਤੇ ਤੇਰਾ ਹੀ ਆਸਰਾ। ਜਿਸ ਨੂੰ ਅਸੀਂ ਗੁਰਸਿੱਖ ਕਹਿੰਦੇ ਹਾਂ, ਭਗਤ ਕਹਿੰਦੇ ਹਾਂ, ਸੰਤ ਕਹਿੰਦੇ ਹਾਂ, ਉਹ ਸਭ ਤੋਂ ਪਹਿਲੇ ਟੇਕ ਲੈਂਦਾ ਪਰਮਾਤਮਾ ਦੀ। ਕਹਿੰਦਾ ਬਾਕੀ ਟੇਕਾਂ ਕੱਚੀਆਂ, ਟੇਕ ਹੈ ਤੇ ਇੱਕ ਹੈ ਪਾਰ ਬੰਮ ਪੂਰਾ ਮੇਰਾ ਨਾਲ। ਵੇਖੋ ਭੈਣ ਭਰਾ ਵੀ ਸਦਾ ਨਾਲ ਨਹੀਂ ਰਹਿ ਸਕਦੇ। ਕੋਈ ਕਿਤੇ ਚਲਾ ਜਾਂਦਾ, ਕੋਈ ਆਪਣਾ ਕਿਤੇ ਕੰਮ ਕਰਦਾ। ਨਾਲ ਸਦਾ ਰਹਿਣ ਵਾਸਤੇ ਜੇ ਕੋਈ ਹੈ ਤੇ ਉਹ ਤੇ ਪਾਰ ਬੰਮ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਬਦਲ ਲਿਆ ਨਾ ਜਾਈ। ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ। ਉਹ ਆਪ ਕਹਿੰਦੇ ਨੇ ਮੈਂ ਆਪਣੀ ਗੱਲ ਕਰਾਂ, ਮੇਰੇ ਨਾਲ ਸਦਾ ਵਾਸਤੇ ਕੌਣ। ਬਾਣੀ ਦਾ ਇੱਕ ਸ਼ਬਦ ਹੈ ਵੈਦੋ ਨਾ ਵਾਈ। ਵੈਦ ਹੁੰਦਾ ਇਲਾਜ ਕਰਨ ਵਾਲਾ, ਵਾਈ ਦਵਾਈ। ਵੈਦੋ ਨਾ ਵਾਈ, ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਕੀਤਾ ਜਿਸ ਹੋਵੇ ਪਾਪਾਂ ਮਲ ਧੋਵੇ, ਸੋ ਸਿਮਰੋ ਪ੍ਰਧਾਨ ਹੈ। ਉਹ ਪਰਮਾਤਮਾ सदा मेरे अंग संग है, कोई भागा वाला इस गल नूं समझदा, कोई जाना कमणी हां जग मेत, जिस होए कृपाल सोए बदबूज है, ताकि निर्मल रेत टेक परमात्मा दी होवे ते जीवन दा ढंग, जीवन दी मर्यादा, जीवन दी रेत ए पवित्र हो जांदी, इस विच कोई मैल नहीं रहिंदी। उपनिषदां विच ब्रह्म दे बारे कहा, ब्रह्म ओ है जो दिन ब दिन वध रहा। हुण जे ते परमात्मा सर्वव्यापक है, फिर तो वधन घटन का सवाल ही पैदा नहीं होंदा। हर थां इहदे वधेगा तो कित्थों वधेगा, घटेगा तो किवें घटेगा, थां ते कोई बचदी नहीं। हां सरगुण स्वरूप जिथे है, जीव जंत नित वध रहे ने, इह संसार जिहड़ा है नित वध रहा, सरगुण होके वह फैल रहा। जिहड़ा कहे ना दिन दिन चढ़े सवाया, नानक होत ना घाट, वो पार ब्रह्म मेरे नाल है, मेरे अंग संग है, जिथे मैं जाना उथे ही मेरे नाल है। पार ब्रह्म पूरा, बंदा ते हर पासे अधूरा, और रब पूरा। जेड़े पूरे नाल जुड़ गए वे पूरे हो गए। पूरा प्रभ आराध्या, पूरा जंका नाव, नानक पूरा पाया पूरे के गुण गाओ। ये होवेगा किवें, पूरे गुरु का सुने उपदेश, पार ब्रह्म निकट कर पे, गुरु का उपदेश सुन, रब नू नेड़े वेख लै, ओ तेरे अंग संग है। धन गुरु अर्जन देव जी सानू दृढ़ करवाउंदे होए कहिंदे ने, तुहानू दसा मैं जिन्हों परमात्मा कहना मेरा उदा की संबंध है। साजनड़ा मेरा, साजनड़ा निकट खलोयड़ा, मेरा साजनड़ा मेरे नाल नेड़े खलोता, जानी अड़ा हर जानी अड़ा, नैने अलोड़ा जानी अड़ा, मैं पेखे और ऊंचा मोहन सब ते ऊंचा, पेखे है सारे तो ऊंचा, और मेरे अंग संग गुर पूरे पूरी सब रखे। पूरे गुरु ने मेरी पूरी इज्जत रख ली, मेरी पत रख ली। याद रखना बंदा बंदे दी इज्जत करदा जे गर्ज होवे। वैसे ये चाहुंदा है कि मेरे नालों ज्यादा इज्जत वाला कोई ना होवे, जिस दे कोल मैं छोटा पै जावां। नहीं, ये समझदा है सुप्रीम ते मैं हां, वड्डा ते मैं हां। होवे कोई मित्र भी ओ बनावा जो मेरी चरण शरण विच रहे। जेड़े रब दे प्यारे ने वो कहिंदे ने परमात्मा सब तो वड्डा है ते मेरे नाल, मेरी इज्जत किवें रखदा। रब दे प्यारियां नूं फखर है कि मेरी बेइज्जती कोई कर ही नहीं सकता। एक प्रमाण दिता, अग चाहे हां जे पाला चाहे सर्दी चाहे, मैं अग की बेइज्जती कर दे ते की करेगा, अगे पाला के करे। रात चाहे मैं सूरज की बेइज्जती कर दे, सूरज चढ़ेगा रात ते रहनी कोई नहीं, सूरज कही रात, चंद अनेरा के करे, हनेरा चंद्रमा का की बिगाड़ है। आखे ने मैं चंद्रमा ढक लवा हनेरा, कहते ने नहीं वो तो चमकदा पिया दूरों दसता है। चंद अनेरा के करे, पौन पानी के आजात, ये पौन पानी जात पात उच्ची नीवी का जिमें कहने कहा गया से शूदर जड़े ने हाथ लाउन चीज पिटी जाती है। साहब जी कहते ने नहीं, धरती चीज ही क्या करे जिस वि सब कुछ हो, चीजा भावे सोहनिया तो सोहनिया हो, सुगंधी होवे या गंदगी होवे, धरती का ही बिगाड़ सकदिया ने, सब मिट्टी हो जानिया ने। धरती चीज ही क्या करे जिस वि सब कुछ हो, ਨਾਨਕ ਤਾਂ ਪਤ ਜਾਣੀਏ ਜਾਂ ਪਤ ਰੱਖੇ ਸੋਏ। ਅਕਾਲ ਪੁਰਖ ਇੱਜ਼ਤ ਰੱਖੇ, ਸਿਮਰਨ ਇੱਜ਼ਤ ਰੱਖਦਾ, ਤੈਂਡੇ ਸਿਮਰਨ ਹਵਕ ਸ਼ਲਦਮ ਬਿਖਮ ਨਾ ਡਿੱਠਮ ਕੋਈ। ਕੋਈ ਔਖੀ ਗੱਲ ਨਹੀਂ ਜੇ ਤੇਰਾ ਸਿਮਰਨ ਹੋਵੇ। ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ। ਪੂਰੇ ਗੁਰੂ ਨੇ ਕਿਰਪਾ ਕੀਤੀ, ਮੇਰੀ ਪੂਰੀ ਇੱਜ਼ਤ ਰੱਖ ਲਈ। ਹੋਏ ਸਰਬਦਿਆਲ, ਜਿੰਨੇ ਜੀਵ ਜੰਤ ਸਨ ਮੇਰੇ ਵਾਸਤੇ, ਉਹ ਸਾਰੇ ਦੇ ਸਾਰੇ ਪਿਆਰ ਨਾਲ ਦਇਆ ਨਾਲ ਭਰ ਗਏ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਏ। ਭਾਗਾਂ ਵਾਲਾ ਉਹ ਬੰਦਾ ਜਿੱਧਰ ਜਾਏ ਹੱਥ ਜੋੜ ਕੇ ਪਿਆਰ ਨਾਲ ਹਰ ਇੱਕ ਬੰਦਾ ਮਿਲੇ, ਹਰ ਇੱਕ ਜੀਆਂ ਨੂੰ ਆਖੇ। ਪਰ ਇਹ ਗੁਣ ਵਿੱਚ ਹੋਣਗੇ ਤੇ ਤਾਂ ਅਵਗਣ ਆਰੇ ਬੰਦੇ ਦਾ ਤੇ ਸਨਮਾਨ ਕਦੇ ਨਹੀਂ ਹੁੰਦਾ। ਅਵਗਣ ਆਰੇ ਨੂੰ ਕੌਣ ਜੀ ਆਇਆ ਕਹਿੰਦਾ? ਅਵਗਣ ਆਰੇ ਨੂੰ ਤੇ ਬੰਦਾ ਘਰ ਨੂੰ ਆਵੇ ਤੇ ਦਰਵਾਜ਼ਾ ਬੰਦ ਕਰ ਲੈਂਦਾ ਕਿ ਕਿਤੇ ਅੰਦਰ ਨਾ ਆ ਜਾਏ। ਇੱਥੇ ਗੁਣ ਚਾਹੀਦੇ ਨੇ। ਜੇ ਪ੍ਰਮਾਤਮਾ ਕਿਰਪਾ ਕਰੇ ਗੁਣ ਪੈਦਾ ਕਰਦਾ, ਇੱਥੇ ਫਿਰ ਇੱਕ ਖਤਰਾ ਹੋਰ ਹੁੰਦਾ। ਗੁਣ ਹੋਣੇ ਚਾਹੀਦੇ ਨੇ, ਗੁਮਾਨ ਨਹੀਂ ਹੋਣਾ ਚਾਹੀਦਾ। ਗੁਣ ਥੋੜੇ ਹੁੰਦੇ ਨੇ, ਗੁਮਾਨ ਬਹੁਤ ਜ਼ਿਆਦਾ ਹੋ ਜਾਂਦਾ ਗੁਣਾਂ ਦਾ। ਨਹੀਂ, ਸਭ ਗੁਣ ਤੇਰੇ, ਮੈਂ ਨਹੀਂ ਕੋਈ। ਬਿਨ ਗੁਣ ਕੀਤੇ ਭਗਤ ਨਾ ਹੋਏ। ਪਰਮਾਤਮਾ ਮੇਰੇ ਨਾਲ ਹੈ, ਸਾਰੀ ਕਾਇਨਾਤ ਹੀ ਮੇਰੇ ਤੇ ਦਿਆਲ ਹੈ। ਜਿਵੇਂ ਕਿਹਾ, ਇਹ ਪੰਕਤੀਆਂ ਤੇ ਯਾਦ ਕਰਨ ਵਾਲੀਆਂ ਨੇ ਹਰ ਇੱਕ ਪ੍ਰਾਣੀ ਵਾਸਤੇ। ਸਤਿਗੁਰੂ ਕਹਿੰਦੇ ਨੇ, ਇੱਕ ਸੱਜਣ ਸਭ ਸੱਜਣਾ, ਤੇਰਾ ਇੱਕ ਸੱਜਣ ਬਣ ਜਾ ਨਾ ਸਾਰੇ ਹੀ ਸੱਜਣ ਬਣ ਜਾਣਗੇ। ਸਾਹਿਬ ਗੁਰੂ ਨਾਨਕ ਦੇਵ ਦਾ ਇੱਕ ਸੱਜਣ ਸੀ, ਸੱਪ ਵੀ ਸਿਰ ਤੇ ਛਾਂ ਕਰਦੇ ਪਏ ਨੇ। ਹੱਦ ਹੋ ਗਈ, ਸੱਪਾਂ ਨੂੰ ਕਹਿੰਦੇ ਨੇ ਦੁੱਧ ਪਿਆਓ ਤਾਂ ਵੀ ਡੰਗ ਮਾਰਦਾ, ਲੇਕਿਨ ਸੱਪ ਵੀ ਛਾਂ ਕਰ, ਉਹ ਵੀ ਮਿੱਤਰ ਬਣ ਗਏ, ਉਹ ਵੀ ਸੇਵਾਦਾਰ ਬਣ ਗਏ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸ਼ਾਬਾਸ, ਸ਼ਾਹ ਪਾਤਸ਼ਾਹ ਸਭ ਹਰ ਕਾ ਕਿਆ, ਸਭ ਜਨ ਕੋ ਆਏ ਕਰੇ ਰਹਿ ਰਾਸ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਤ। ਰੱਬ ਵੈਰੀ ਬਣ ਜਾਏ ਤੇ ਕਾਇਨਾਤ ਸਾਰੀ ਵੈਰੀ, ਪਰਮਾਤਮਾ ਮਿੱਤਰ ਬਣ ਜਾਏ ਤੇ ਸਾਰੇ ਮਿੱਤਰ। ਇਹ ਰਹਾਉ ਦੀ ਪੰਕਤੀ, ਸ਼ਬਦ ਦੀ ਟੇਕ, ਸ਼ਬਦ ਦਾ ਧੁਰਾ, ਸ਼ਬਦ ਦਾ ਸਾਰ ਅੰਸ਼। ਆਓ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਤੋਂ ਵਿਚਾਰ ਆਰੰਭ ਕਰੀਏ। ਚਿੱਤ ਵਿਰਤੀਆਂ ਇਕਾਗਰ ਕਰੋ। ਮੈਂ ਅਰਜ਼ ਕਰਾਂ, ਜਦੋਂ ਸਤਿਗੁਰੂ ਦੇ ਕੋਲ ਆਉਂਦੇ ਹਾਂ ਨਾ, ਤਨ ਕਰਕੇ ਤੇ ਆ ਜਾਂਦੇ ਹਾਂ, ਮਨ ਕਰਕੇ ਵੀ ਆ ਜਾਈਏ ਨਾ, ਪਿੱਛਾ ਭੁੱਲ ਜਾਏ, ਅੱਗੇ ਦੀ ਗੱਲ ਕੀਤੀ ਜਾਏ। ਅਗਾਹਾਂ ਕੁਤਰਾਂਗ, ਪਿੱਛਾ ਫੇਰ ਨਾ ਮੋਢਾ ਮੋਢਾ ਨਾ ਫੇਰ ਪਿੱਛੇ ਤੇ ਵੇਖ ਹੀ ਨਾ। ਆ ਗਏ ਤੇ ਗੁਰੂ ਦੇ ਕੋਲ ਆ ਜਾ, ਤਨ ਮਨ ਕਰਕੇ ਆ ਜਾ। ਜਿਹੜਾ ਆ ਗਿਆ ਉਸਦੇ ਭਾਗ ਜਾਗ ਗਏ, ਉਹ ਹਰ ਪਾਸਿਓ ਪੂਰਾ ਹੋ ਗਿਆ, ਹਰ ਪਾਸਿਓ ਉਹਦੀ ਇੱਜ਼ਤ ਬਣ ਗਈ। ਸਤਿਗੁਰਾਂ ਨੇ ਪਰਮਾਤਮਾ ਨਾਲ ਜੋੜਿਆ, ਆਖਿਆ ਫਿਕਰ ਨਾ ਕਰ, ਚਿੰਤਾ ਨਾ ਕਰ, ਪਰਮਾਤਮਾ ਤੈਨੂੰ ਉਹ ਇੱਜ਼ਤ ਬਖਸ਼ੇਗਾ ਜਿਹੜੀ ਇੱਜ਼ਤ ਨੂੰ ਕੋਈ ਖਤਰਾ ਨਹੀਂ। ਦੁਨੀਆਂ ਦੀ ਇੱਜ਼ਤ ਨੂੰ ਤੇ ਨਿੱਤ ਖਤਰਾ। ਬੜਾ ਸੁੰਦਰ ਕਿਹਾ, ਇਹ ਲੋਕ ਲਾਜ ਇਹਨੇ ਰੱਬ ਤੋਂ ਦੂਰ ਕਰ ਛੱਡਿਆ। ਫਰੀਦਾ, ਦਰ ਦਰਵੇਸ਼ੇ ਕਖੜੀ ਚੱਲਾਂ ਦੁਨੀਆਂ ਪਤ, ਫਕੀਰੀ ਬਹੁਤ ਔਖੀ, ਮੈਂ ਤੇ ਦੁਨੀਆਂ ਦੇ ਵਾਂਗੂ ਚੱਲ ਰਿਹਾ ਜਿਵੇਂ ਆਮ ਲੋਕੀ ਚੱਲਦੇ। ਬੰਨ ਉਠਾਈ ਪੋਟਲੀ ਕਿੱਥੇ ਬੰਨਾ ਕਾਤੇ, ਲੋਕ ਲਾਜ ਦੀ ਮੈਂ ਪੋਟਲੀ ਸਿਰ ਤੇ ਰੱਖੀ, ਇਹਨੂੰ ਕਿੱਥੇ ਸੁੱਟ ਕੇ ਜਾਵਾਂ। ਬੰਦਾ ਆਪਣੇ ਲਈ ਨਹੀਂ ਜੀ ਹੁੰਦਾ, ਇਹ ਵਿਚਾਰ ਬੜੇ ਧਿਆਨ ਨਾਲ ਸਮਝਣਾ। ਬੰਦਾ ਕਿਸੇ ਲਈ ਜੀ ਰਿਹਾ? ਬੰਦਾ ਦਾ ਜੀਵਨ ਧਿਆਨ ਨਾਲ ਵੇਖੋ, ਕੋਈ ਪੁੱਤਰ ਲਈ ਜੀ ਰਿਹਾ, ਕੋਈ ਧੀ ਲਈ ਜੀ ਰਿਹਾ, ਕੋਈ ਪਤਨੀ ਲਈ ਜੀ ਰਿਹਾ, ਕੋਈ ਮਿੱਤਰਾਂ ਲਈ ਜੀ ਰਿਹਾ, ਕੋਈ ਧਨ ਲਈ ਜੀ ਰਿਹਾ, ਕੋਈ ਦੁਸ਼ਮਣਾਂ ਲਈ ਜੀ ਰਿਹਾ। ਬੰਦੇ ਆਪਣੇ ਆਪ ਵਾਸਤੇ ਕਿ ਮੈਂ ਕੀ ਹਾਂ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਕਿਹਾ, ਕਹਿੰਦੇ ਨੇ ਤੂੰ ਮੈਨੂੰ ਇੰਨੇ ਸਵਾਸ ਦਿੱਤੇ ਅਣਗਿਣਤ ਨੇ ਔਰ ਇਹਦਾ ਕੋਈ ਮੁੱਲ ਨਹੀਂ ਮੇਰੇ ਕੋਲੋਂ ਲਿਆ, ਮੁਫ਼ਤ ਦਿੱਤੇ ਸਵਾਸ ਦਿੱਤੇ। ਮੈਂ ਧਨ ਕਮਾਉਣ ਲਈ ਤੇ ਸਵਾਸ ਲਾ, ਇੱਕ ਬੰਦਾ ਦਿਹਾੜੀ ਕਰਦਾ 8 ਘੰਟੇ ਕੰਮ ਕੀਤਾ, 8 ਘੰਟਿਆਂ ਚ ਦਿਹਾੜੀ ਦੇ ਪੈਸੇ ਮਿਲ ਗਏ, ਪਰ ਸਵਾਸ ਉਹਨੇ ਕਿੰਨੇ ਕਿਸ ਪਾਸੇ ਲਾਏ, ਕਦੀ ਧਿਆਨ ਕੀਤਾ 8 ਘੰਟੇ ਸਵਾਸ ਕਿੰਨੇ ਲਾਏ? ਬੰਦਾ ਸਵਾਸ ਦਿੰਦਾ ਤੇ ਦੁਨੀਆਂ ਬਿਹਾਜਦਾ। ਕਹਿੰਦੇ ਨੇ ਇੱਕ ਸਵਾਸ ਵੀ ਮੈਂ ਇਸ ਪਾਸੇ ਨਹੀਂ ਲਾਇਆ, ਮੈਂ ਕੌਣ ਹਾਂ, ਮੈਂ ਕਾਹਦੇ ਵਾਸਤੇ ਸੰਸਾਰ ਤੇ ਆਇਆ, ਮੇਰਾ ਅਸਲ ਕਰਮ ਕੀ ਹੈ, ਪਿੱਛੋਂ ਕਿੱਥੋਂ ਆਇਆ ਤੇ ਅੱਗੇ ਮੈਂ ਕਿਹੜੇ ਪਾਸੇ ਜਾਣਾ। ਉਹਨਾਂ ਦੇ ਬਚਨ ਸੁਣਾ ਦਿਆਂ, ਯਕਦਮ ਬਖੇਸ਼ ਰਾਹ ਨੰਬਰ ਦਮ ਕੇ ਕੇਸਤਮ। ਇੱਕ ਸਵਾਸ ਵੀ ਨਹੀਂ ਲਾਇਆ ਵਿਚਾਰਾ, ਮੈਂ ਕੌਣ ਹਾਂ। ਐ ਵਾਹੇ ਅਫਸੋਸ ਹੈ, ਸ਼ੋਕ ਹੈ। ਐ ਵਾਹੇ ਨਗਦ ਜ਼ਿੰਦਗੀ ਅਮਰਾਏਗਾ ਗੁਜ਼ਸ਼ਤ। ਨਗਦੀ ਕੀ ਹੁੰਦੀ ਹੈ? ਨਗਦੀ ਉਹ ਹੁੰਦੀ ਹੈ ਜਿਹੜੇ ਨੋਟ ਹੱਥ ਵਿੱਚ ਹੋਣ। ਮਨੁੱਖ ਦੀ ਨਗਦੀ ਕੀ ਹੈ? ਸਵਾਸ। ਸਵਾਸ ਗਏ, ਸਾਸ ਗਿਆ, ਕਾਇਆ ਟਲ ਪਾਏ। ਕਾਇਆ ਉਸੇ ਵੇਲੇ ਹੀ ਟਲ ਜਾਂਦੀ ਹੈ, ਹੱਥ ਜਿੱਥੇ ਹਨ ਉੱਥੇ ਰਹਿ, ਅੱਖਾਂ ਖੁੱਲੀਆਂ ਤੇ ਖੁੱਲੀਆਂ ਰਹਿ ਜਾਂਦੀਆਂ ਨੇ, ਮਰੇ ਬੰਦੇ ਦੀਆਂ ਬੰਦ ਕਰਨੇ ਆ। ਬੰਦੇ ਕਦੀ ਇਹ ਵੀ ਵਿਚਾਰਿਆ ਮੈਂ ਕੌਣ ਹਾਂ, ਮੈਂ ਕਾਹਦੇ ਵਾਸਤੇ ਇੱਥੇ ਆਇਆ, ਰੱਬ ਦਾ ਸਾਥ ਮੈਨੂੰ ਮਿਲਿਆ ਕਿ ਨਹੀਂ? ਜੇ ਆਇਆ ਰੱਬ ਦਾ ਸਾਥ ਲੈਣਾ ਤੇ ਫਿਰ ਇਹ ਦੁਨੀਆਂ ਦਾ ਸਾਥ ਜਿਹੜਾ ਇਸ ਨੂੰ ਪਾਸੇ ਕਰਨਾ ਪਵੇਗਾ। ਦੁਨੀਆਂ ਦਾ ਸਾਥ ਵੀ ਤਾਂ ਨਿਭੇਗਾ ਜੇ ਰੱਬ ਦਾ ਸਾਥ ਹੈ, ਫਿਰ ਬੰਦਾ ਹਰ ਇੱਕ ਦਾ ਹੀ ਭਲਾ ਕਰੇਗਾ, ਕਿਸੇ ਨਾਲ ਵੀ ਬੁਰਾ ਨਹੀਂ ਕਰੇਗਾ। ਆਓ ਧਿਆਨ ਧਰੋ, ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਇਹ ਟਾਈਮ ਕਿਸੇ ਦਾ ਨਹੀਂ, ਇਹ ਟਾਈਮ ਤੁਹਾਡੇ ਵਾਸਤੇ ਹੈ ਔਰ ਪ੍ਰਮਾਤਮਾ ਨੂੰ ਅਰਪਣ ਕੀਤਾ ਹੈ ਕਿ ਤੇਰੇ ਦਰ ਤੇ ਜਿਹੜਾ ਬਹਿਣਾ ਮੇਰੇ ਸਿਰ ਤੇ ਹੱਥ ਰੱਖ, ਮੈਂ ਤੇਰਾ ਹੋ ਕੇ ਬੈਠਾ, ਮੈਂ ਕਿਸੇ ਹੋਰ ਦਾ ਹੋ ਕੇ ਨਾ ਬੈਠਾ। ਇਹ ਬਖਸ਼ਿਸ਼ ਕਰ, ਧਿਆਨ ਕਰਕੇ ਜੁੜ ਜਾਈਏ। ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਸਤਨਾਮ।

0: ਅਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ।
1: ਜੀ ਜੰਤਰ ਸਭ ਤਿਸ ਕੇ ਕੀਏ,
0: ਜਿੰਨੇ ਜੀਵ ਜੰਤ ਨੇ ਸਾਰੇ ਪ੍ਰਮਾਤਮਾ ਦੇ ਸਿਰਜੇ ਹੋਏ ਨੇ। ਕੀਏ ਦਾ ਅਰਥ ਹੈ ਕੀਤੇ, ਸਾਰੇ ਜੀਵ ਜੰਤ ਉਸ ਦੇ ਸਿਰਜੇ ਹੋਏ ਨੇ, ਉਸ ਦੇ ਕੀਤੇ ਹੋਏ ਹਨ।
1: ਸੋਈ ਸੰਤ ਸਹਾਈ,
0: ਸੰਤਾਂ ਦਾ ਸਹਾਈ ਵੀ ਉਹ ਹੈ। ਸੰਤਾਂ ਨੂੰ ਪੁੱਛੋ ਤੁਹਾਡਾ ਸਹਾਈ ਕੌਣ ਹੈ, ਤਾਂ ਗੁਰੂ ਅਰਜਨ ਦੇਵ ਵਿਆਖਿਆ ਕਰਦੇ ਨੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਾਉ ਕੁਛ ਨਾਹੀਂ, ਜਮ ਨਹੀਂ ਆਵੈ ਨੇਰੈ। ਇਹਨਾਂ ਜੀਵਾਂ ਦਾ ਸਹਾਈ ਕੌਣ ਹੈ? ਸਤਿਗੁਰੂ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰੂ ਜਿਹੜਾ ਹੈ ਉਹ ਅੰਗ ਸੰਗ ਹੈ, ਤੇ ਉਸ ਨੇ ਜਿਨ੍ਹਾਂ ਸਾਰੇ ਜੀਵਾਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ, ਸਿਰਜਿਆ, ਉਹੀ ਸੰਤਾਂ ਦਾ ਸਹਾਈ ਹੈ।
1: ਹਾਂਜੀ, ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਬਡਾਈ।
0: ਆਪਣੇ ਸੇਵਕ ਦੀ ਇੱਜ਼ਤ ਉਹ ਆਪ ਹੀ ਰੱਖਦਾ, ਉਸ ਦੀ ਵਡਿਆਈ, ਉਸ ਦੀ ਸ਼ੋਭਾ ਪੂਰੀ ਹੋ ਗਈ। ਰੱਬ ਦੇ ਪਿਆਰੇ ਨੂੰ ਹੁਣ ਇਸ ਤੋਂ ਵੱਡੀ ਤੇ ਸ਼ੋਭਾ ਹੋਰ ਕੋਈ ਨਹੀਂ। ਕੋਈ ਕਹਿ ਦੇ ਰੱਬ ਵਿੱਚ ਤੇ ਰੱਬ ਦੇ ਪਿਆਰੇ ਵਿੱਚ ਕੋਈ ਫਰਕ ਨਹੀਂ, ਪਰਮਾਤਮਾ ਤੇ ਸੰਤ, ਸੰਤ ਤੁਝੀ ਤਨ ਸੰਗਤ ਪ੍ਰਾਣ, ਪਰਮਾਤਮਾ ਸੰਤ ਤੇਰਾ ਤਨ ਨੇ, ਇਹ ਸਾਧ ਸੰਗਤ ਤੇਰੀ ਜਿੰਦ ਜਾਨ ਹੈ, ਪ੍ਰਾਣ ਨੇ। ਸੰਤ ਵਿੱਚ ਹਰ ਜਾਣੇ ਐਸਾ ਚਾਹੀਏ ਜੈਸਾ ਹਰ ਹੀ ਹੋ। ਰੱਬ ਦਾ ਸੇਵਕ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ। ਸਤਿਗੁਰੂ ਇੱਥੇ ਫਰਮਾ ਰਹੇ ਨੇ, ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਾਈ ਵਡਾਈ। ਹੋਰ ਕਿਹਾ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਧਾਵੇ ਦਾ ਅਰਥ ਹੈ ਦੌੜ ਪੈਂਦਾ, ਫੌਰਨ ਆ ਜਾਂਦਾ ਇੱਜ਼ਤ ਰੱਖਣ ਵਾਸਤੇ, ਉਹ ਪਾਰ ਬ੍ਰਹਮ ਪੂਰਾ ਉਹ ਮੇਰੇ ਨਾਲ ਹੈ। ਹਾਂਜੀ,
1: ਪਾਰ ਬ੍ਰਹਮ ਪੂਰਾ ਮੇਰੇ ਨਾਲ,
0: ਪਾਰ ਬ੍ਰਹਮ ਜੋ ਪਰਾਂ ਤੋਂ ਪਰੇ ਦਿਨ ਦਾਤ ਫੈਲ ਰਿਹਾ, ਉਹ ਘਟਦਾ ਨਹੀਂ, ਉਹ ਪੂਰਾ ਮੇਰੇ ਨਾਲ ਹੈ।
1: ਗੁਰ ਪੂਰਾ ਪੂਰੀ ਸਭ ਰਾਖੀ,
0: ਸਤਿਗੁਰੂ ਪੂਰਾ ਪੂਰਨ ਤੌਰ ਤੇ ਮੇਰੀ ਇੱਜ਼ਤ ਪਤ ਉਸਨੇ ਰੱਖ ਲਈ।
1: ਹੋਏ ਸਰਬ ਦਿਆਲ,
0: ਕੋਈ ਜੀਵ ਐਸਾ ਨਹੀਂ ਜੋ ਮੇਰਾ ਬੁਰਾ ਮੰਗਦਾ ਹੋਵੇ, ਕਿਉਂਕਿ ਮੈਂ ਉਸ ਨਾਲ ਜੁੜ ਗਿਆ ਜੋ ਸਰਬੱਤ ਦਾ ਭਲਾ ਚਾਹੁੰਦਾ, ਸਰਬੱਤ ਦਾ ਭਲਾ ਕਰਦਾ। ਉਹ ਪਰਮਾਤਮਾ ਮੇਰੇ ਨਾਲ ਹੈ ਤੇ ਸਾਰੇ ਹੀ ਮੇਰੇ ਨਾਲ ਨੇ, ਸਭ ਦਿਆਲ ਹੋਵੇ। ਪਰਮਾਤਮਾ ਦਿਆਲ ਜਿਸ ਤੇ ਹੋ ਜਾਏ, ਸਾਰੇ ਜੀਵ ਜੰਤ ਵੀ ਉਸ ਤੇ ਦਿਆਲ ਹੋ ਜਾਂਦੇ ਨੇ, ਪ੍ਰਕਿਰਤੀ ਵੀ ਉਸ ਦੀ ਸੇਵਾ ਵਿੱਚ ਆ ਜਾਂਦੀ ਹੈ। ਰੁੱਖਾਂ ਦੀ ਸ਼ਾਮ ਹੀ ਅਟਕ ਜਾਂਦੀ ਹੈ ਕਿ ਕਿਤੇ ਧੁੱਪ ਨਾ ਆ ਜਾਏ। ਪਾਰ ਬ੍ਰਹਮ ਜੇ ਨਾਲ ਹੈ ਤੇ ਸਭ ਕੋਈ ਨਾਲ ਹੈ, ਹਰ ਇੱਕ ਨਾਲ ਹੈ, ਸਾਰਿਆਂ ਵੱਲੋਂ ਦਇਆ ਮਿਲਦੀ ਹੈ। ਹਾਂਜੀ,
1: ਰਹਾਉ ਅਨ ਦਿਨ ਨਾਨਕ ਨਾਮ ਧਿਆਏ।
0: ਅਨ ਦਿਨ ਦਾ ਅਰਥ ਹੁੰਦਾ ਹਰ ਰੋਜ਼, ਹਰ ਰੋਜ਼। ਸਾਹਿਬ ਜੀ ਕਹਿੰਦੇ ਨੇ ਉਸ ਪ੍ਰਮਾਤਮਾ ਦਾ ਜੋ ਨਾਮ ਧਿਆਉਂਦਾ, ਧਿਆਉਣਾ ਹੈ ਧਿਆਨ ਕਰਕੇ। ਅਸੀਂ ਮੂੰਹ ਤੋਂ ਕੁਛ ਆਖੀ ਜਾਈਏ ਤੇ ਧਿਆਨ ਜੇ ਨਾਮ ਵਿੱਚ ਹੋਵੇ, ਸਤਿਗੁਰੂ ਕਹਿੰਦੇ ਨੇ ਪ੍ਰਵਾਨ ਨਹੀਂ, ਧਿਆਨ ਜ਼ਰੂਰੀ ਹੈ। ਇਹ ਸੱਚ ਆ, ਜਿਨ੍ਹਾਂ ਵੱਲ ਅਸੀਂ ਧਿਆਨ ਦਿੱਤਾ ਉਹ ਸਾਡੇ ਮਿੱਤਰ ਨੇ, ਜਿਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਉਹ ਸਾਡੇ ਦੁਸ਼ਮਣ ਬਣ ਗਏ। ਕਿਸੇ ਬੰਦੇ ਦੇ ਵੀ ਤੁਸੀਂ ਘਰ ਜਾਂਦੇ ਹੋ, ਕਿੰਨਾ ਮਿੱਤਰ ਆ, ਉਹ ਦੋ ਚਾਰ ਦਿਨ ਐਸਾ ਕਰੇ ਨਾ ਤੁਹਾਨੂੰ ਜਾਂਦਿਆਂ ਨੂੰ ਬੁਲਾਏ ਨਾ, ਬੈਠਣ ਵਾਸਤੇ ਆਖੇ ਨਾ, ਆਖੋਗੇ ਹੰਕਾਰੀ ਹੋ ਗਿਆ, ਇਹਦੇ ਕੋਲ ਕੋਈ ਨਹੀਂ ਜਾਣਾ। ਇਹ ਕਾਹਦਾ ਮਿੱਤਰ ਹੈ, ਮੈਨੂੰ ਜੀ ਆਇਆ ਨੀ, ਮੇਰੇ ਵੱਲ ਧਿਆਨ ਹੀ ਨਹੀਂ ਦਿੱਤਾ, ਤੁਸੀਂ ਬੱਚੇ ਵੱਲ ਨਾ ਧਿਆਨ ਦਿਓ। ਸੋਚੇਗਾ ਗੜਬੜ ਹੈ, ਕੋਈ ਮਾਂ ਨਹੀਂ ਧਿਆਨ ਦੇ ਰਹੀ, ਬਾਪ ਨਹੀਂ ਮੇਰੇ ਵੱਲ ਧਿਆਨ ਦੇ ਰਿਹਾ। ਧਿਆਨ ਜਿਹੜਾ ਇਹੀ ਨਾਤਾ ਜੋੜਦਾ ਪਰਮਾਤਮਾ ਦੇ ਨਾਲ। ਰਿਸ਼ਤਾ ਕਿੰਨਾ ਦਾ ਜੁੜਿਆ, ਜਿਨ੍ਹਾਂ ਨੇ ਉਸ ਪਾਸੇ ਹਰ ਰੋਜ਼ ਅਣ ਦਿਨ ਨਾਨਕ ਨਾਮ ਤੇ ਆਏ, ਜਿਹੜਾ ਪਰਮਾਤਮਾ ਦਾ ਨਾਮ ਤੇ ਆਉਂਦਾ ਹੈ ਔਰ ਹਰ ਰੋਜ਼ ਹਰ ਵੇਲੇ ਤੇ ਆਉਂਦਾ ਹੈ। ਹਾਂਜੀ
1: ਜੀ, ਪ੍ਰਾਨ ਕਾ ਦਾਤਾ।
0: ਵੇਖੋ ਜਿਹੜਾ ਜਿੰਦ ਦਾ ਦਾਤਾ, ਜਿਹੜਾ ਪ੍ਰਾਣਾਂ ਦਾ ਸਵਾਸਾਂ ਦਾ ਦਾਤਾ, ਜਿਹਨੇ ਜਿੰਦ ਦਿੱਤੇ, ਜਿਸ ਨੇ ਪ੍ਰਾਣ ਦਿੱਤੇ, ਉਹ ਪਰਮਾਤਮਾ ਉਹ ਤੇ ਭੁੱਲਣਾ ਨਹੀਂ ਚਾਹੀਦਾ, ਉਹ ਵਿਸਰਨਾ ਨਹੀਂ ਚਾਹੀਦਾ। ਤੇਰੀ ਜਾਨ ਹੀ ਉਸੇ ਕਰਕੇ ਹੈ, ਤੇਰੇ ਸਵਾਸ ਹੀ ਉਸੇ ਕਰਕੇ ਨੇ, ਉਸ ਪਰਮਾਤਮਾ ਨੇ ਮੁੱਲ ਤੇਰੇ ਕੋਲੋਂ ਕੋਈ ਨਹੀਂ ਲਿਆ, ਜੋ ਵੀ ਤੈਨੂੰ ਦਿੱਤਾ ਸਾਰਾ ਫ੍ਰੀ। ਬੰਦੇ ਨੂੰ ਉਸਨੇ ਫ੍ਰੀ ਦਿੱਤਾ, ਬੰਦਾ ਮੁੱਲ ਨਾਲ ਵੇਚਦਾ ਹਰ ਚੀਜ਼, ਸੋਚਦਾ ਨਹੀਂ ਮੈਨੂੰ ਤੇ ਦਾਨ ਵਿੱਚ ਸਭ ਕੁਛ ਮਿਲਿਆ, ਇਹ ਪ੍ਰਮਾਤਮਾ ਨੇ ਕਿਰਪਾ ਕੀਤੀ, ਇਹ ਸਵਾਸ ਵੀ ਮੈਨੂੰ ਦਾਨ ਵਿੱਚ ਮਿਲੇ। ਜੀ ਦਾਤਾ ਪ੍ਰਾਣਾਂ ਦਾਤਾ ਹੈ।

0: ਕਿਸੇ ਸੇਵਕ ਨੂੰ ਗੱਲ ਨਾਲ ਲਾ ਕੇ ਰੱਖਦਾ, ਕੰਠ ਦਾ ਅਰਥ ਹੁੰਦਾ ਗੱਲ, ਕਿਵੇਂ ਗੱਲ ਨਾਲ ਲਾਉਂਦਾ? ਪ੍ਰਮਾਣ ਦਿੱਤਾ, ਜਿਵੇਂ ਬੱਚੇ ਨੂੰ, ਛੋਟਾ ਜਿਹਾ ਬੱਚਾ ਹੈ ਤੇ ਮਾਤਾ ਉਸਨੂੰ ਗੱਲ ਨਾਲ ਲਗਾਉਂਦੀ ਹੈ, ਪਿਤਾ ਉਸਨੂੰ ਗੱਲ ਨਾਲ ਲਗਾ ਕੇ ਰੱਖਦਾ, ਉਸ ਨਾਲ ਇੰਨਾ ਪਿਆਰ ਕਰਦੇ ਨੇ ਕਿ ਜੋ ਹੈ ਪਿਆਰ ਸਾਰਾ ਉਸ ਤੇ ਉਲਟ ਦਿੰਦੇ ਨੇ, ਕੁਛ ਵੀ ਨਹੀਂ ਬਚਾਉਂਦੇ। ਜਿੰਨਾ ਮਾਤਾ ਪਿਤਾ ਪਿਆਰ ਕਰਦੇ ਨੇ, ਕਹਿੰਦੇ ਨੇ ਅਕਾਲ ਪੁਰਖ ਇੰਜ ਹੀ ਪਿਆਰ ਕਰਦਾ, ਉਹ ਵੀ ਗੱਲ ਨਾਲ ਲਾ ਕੇ ਰੱਖਦਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਲਾਂਦਾ ਨਹੀਂ ਕਰਦਾ ਆਲਕ। ਪਰਮਾਤਮਾ ਮੈਨੂੰ ਗੱਲ ਨਾਲ ਲਾ ਕੇ ਰੱਖਦਾ, ਜਿਵੇਂ ਮਾਤਾ ਰੱਖਦੀ ਹੈ, ਜਿਵੇਂ ਪਿਤਾ ਰੱਖਦਾ ਹੈ। ਹਾਂਜੀ,
1: ਸਲੋਕ ਮਹੱਲਾ ਦੂਜਾ।
0: ਸਾਹਿਬ ਗੁਰੂ ਅੰਗਦ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ ਜੀ।

0: ਗੱਲਾਂ ਦੀ ਆਪ ਹੀ ਜਾਣਦਾ। ਅਸੀਂ ਵੈਸੇ ਸਮਝਦੇ ਹਾਂ ਕਿ ਬੰਦੇ ਨੂੰ ਨਹੀਂ ਪਤਾ ਲੱਗਦਾ ਮੇਰੇ ਮਨ ਵਿੱਚ ਕੀ ਹੈ, ਤੇ ਰੱਬ ਨੂੰ ਕਿਵੇਂ ਲੱਗ ਜਾਏਗਾ? ਬੰਦੇ, ਪਰਮਾਤਮਾ ਸਭ ਦਿਲਾਂ ਦੀ ਜਾਣਦਾ, ਆਪ ਜਾਣਦਾ, ਆਪੇ ਜਾਣੇ, ਕਰੇ ਆਪ, ਕਰੇ ਦਾ ਅਰਥ ਹੈ ਕੀਤੇ ਨੇ, ਜੀਵ ਜਿੰਨੇ ਸਭ ਬਣਾਏ, ਆਪ ਹੀ ਜੀਵਾਂ ਨੂੰ ਕਰਦਾ, ਆਪ ਹੀ ਜੀਵਾਂ ਦਾ ਸਿਰਜਣਹਾਰ ਹੈ। ਹਾਂਜੀ,
1: ਤਿਸੈ ਅੱਗੇ ਨਾਨਕ ਖਲੇ ਕੀਚੈ ਅਰਦਾਸ।
0: ਆਪ ਹੀ ਸਭ ਦੇ ਦਿਲ ਜੀ ਜਾਣਦਾ, ਆਪ ਹੀ ਕਰਦਾ, ਆਪੇ ਜਾਣੇ, ਕਰੇ ਆਪੇ, ਆਪੇ ਆਣੇ ਰਾਸ, ਆਣੇ ਦਾ ਅਰਥ ਹੈ ਲਿਆਉਂਦਾ, ਰਾਸ ਦਾ ਅਰਥ ਕੀ ਹੈ, ਕਾਰਜ ਪੂਰਾ ਕਰ ਦੇਣਾ, ਕਾਰਜ ਨੂੰ ਵੀ ਆਪ ਰਾਸ ਕਰਦਾ, ਸੇਵਕਾਂ ਦੇ ਕਾਰਜ ਆਪ ਸਵਾਰਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸੇਵਕਾਂ ਦੇ ਕਾਰਜ ਵੀ ਉਹ ਆਪ ਕਰਦਾ, ਬੜੀ ਬਖਸ਼ਿਸ਼ ਕਰਦਾ, ਆਪ ਹੀ ਉਹ ਜੀਵਾਂ ਨੂੰ ਕਰਨ ਵਾਲਾ, ਆਪੇ ਜਾਣੇ, ਕਰੇ ਆਪੇ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਮਰਿਆਦਾ ਸਾਡੇ ਸਾਹਮਣੇ ਆ ਗਈ ਕਿ ਕਦੋਂ ਅਰਦਾਸ ਕਰਨੀ ਹੈ, ਕਿਵੇਂ ਕਰਨੀ ਹੈ। ਸਤਿਗੁਰੂ ਬਾਣੀ ਵਿੱਚ ਲਿਖ ਦਿੱਤਾ, ਖਲੇ ਦਾ ਅਰਥ ਹੈ ਖਲੋ ਕੇ ਕਰਨੀ, ਅਰਦਾਸ ਇੱਕ ਤੇ ਖਲੋ ਕੇ ਕਰਨੀ ਹੈ, ਇੱਕ ਹੱਥ ਜੋੜ ਕੇ ਕਰਨੀ। ਕਿੰਨਾ ਸੁੰਦਰ ਬਚਨ ਹੈ ਔਰ ਸਪਸ਼ਟ ਹੈ, ਦੋਏ ਕਰ, ਕਰ ਦਾ ਅਰਥ ਹੁੰਦਾ ਹੱਥ, ਦੋਵੇਂ ਹੱਥ ਜੁੜੇ ਹੋਣ ਤੇ ਬੰਦਾ ਖਲੋ ਕੇ ਉਸ ਦੇ ਅੱਗੇ ਬੇਨਤੀ ਕਰੇ, ਇਹੀ ਮਰਿਆਦਾ ਹੈ ਸਾਡੀ। ਐਸੇ ਇੱਕ ਬਚਨ ਤੁਹਾਡੇ ਨਾਲ ਹੋਰ ਸਾਂਝਾ ਕਰਾਂ, ਹੁਣ ਜਦੋਂ ਦੁਨੀਆਂ ਤੇ ਆ ਗਏ ਹਾਂ ਅਸੀਂ ਖਲੋ ਕੇ ਅਰਦਾਸ ਕਰਨੀ ਹੈ, ਹੱਥ ਜੋੜ ਕੇ ਕਰਨੀ ਹੈ, ਪਰ ਪਹਿਲੀ ਅਰਦਾਸ ਜੀਵ ਨੇ ਜਦੋਂ ਕੀਤੀ ਉਹ ਕਿਵੇਂ ਕੀਤੀ ਹੈ? ਉਹ ਪੁੱਠੇ ਲਟਕ ਕੇ ਕੀਤੀ ਹੈ ਔਰ ਮਾਂ ਦੇ ਗਰਭ ਵਿੱਚ ਕੀਤੀ ਹੈ। ਹੁਣ ਤੁਹਾਨੂੰ ਕੋਈ ਪ੍ਰਮਾਣ ਚਾਹੀਦਾ, ਸਬੂਤ ਚਾਹੀਦਾ? ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਾਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ ਬਹੁਣ ਜਾਸੀ ਨਾਂਗਾ। ਪੁੱਠਾ ਲਟਕਿਆ ਸੀ, ਅਰਦਾਸਾਂ ਕਰਦਾ ਸੀ ਦਾਤੇ ਕਿਰਪਾ ਕਰ, ਬਖਸ਼ਿਸ਼ ਕਰ, ਪਰ ਜੁੜਿਆ ਸੀ, ਸਰੀਰ ਪੁੱਠਾ ਸੀ, ਧਿਆਨ ਬਿਲਕੁਲ ਸਿੱਧਾ ਸੀ। ਹੁਣ ਸਰੀਰ ਜਿਹੜੇ ਨੇ ਉਹ ਸਿੱਧੇ ਹੋਊਗਾ ਤੇ ਧਿਆਨ ਪੁੱਠੇ ਹੋਊਗਾ, ਧਿਆਨ ਹੋਰ ਪਾਸੇ ਚੱਲੇਗਾ। ਉਹ ਪ੍ਰਮਾਤਮਾ ਜਿਹੜਾ ਸਾਡਾ ਰਖਵਾਲਾ, ਮਾਤ ਗਰਮ ਮੈਂ ਹਾਥ ਦੇ ਰੱਖ, ਜਿਨ੍ਹਾਂ ਨੇ ਮਾਂ ਦੇ ਗਰਭ ਵਿੱਚ ਮਾਂ ਮ੍ਰਿਤਕ ਕੋ ਪਾਇਆ ਤਨ ਸਾਸਾ ਬਿਛੜ ਤੇ ਆਣ ਮਿਲਾਇਆ, ਪਸ਼ੂ ਪ੍ਰੇਤ ਮੁਗਤ ਭੈ ਸਰੋਤੇ ਹਰ ਨਾਮਾ ਮੁਕਾਇਆ, ਪੂਰੇ ਗੁਰ ਕੀ ਦੇਖ ਵਡਾਈ, ਵੇਖ ਵਡਿਆਈ ਗੁਰੂ ਤੈਨੂੰ ਕੀ ਸਮਝਾ ਰਹੇ ਨੇ, ਕੀ ਦੱਸ ਰਹੇ ਨੇ? ਕਹਿੰਦੇ ਨੇ ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਹੋਰ ਥਾਂ ਥਾਂ ਤੇ ਐਵੇਂ ਜੋਦੜੀਆਂ ਨਾ ਕਰਦਾ। ਫਿਰ ਬੰਦਾ ਜਿੱਥੇ ਕੋਈ ਆਖੇ ਨਾ, ਜਿਵੇਂ ਕੋਈ ਆਖੇ ਉਹੋ ਹੀ ਕੰਮ ਕਰਨ ਲੱਗ ਪੈਂਦਾ, ਪਿੱਛੇ ਕੁਛ ਦਿਨ ਹੀ ਹੋਏ ਨੇ। ਬੜੀ ਉੱਚ ਪਦਵੀ ਹੈ ਸਿੱਖ ਪੰਥ ਵਿੱਚ, ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਦੀ, ਸਿੰਘ ਸਾਹਿਬ ਯਾਨੀ ਅਮਰਜੀਤ ਸਿੰਘ ਜੀ, ਉਹਨਾਂ ਨੇ ਇੱਕ ਸੰਗਤ ਨੂੰ ਸੰਦੇਸ਼ਾ ਦਿੱਤਾ ਸੀ ਕਿ ਆਹ ਜਿਹੜੇ ਜਹਾਜ਼ ਲੈ ਕੇ ਆਉਂਦੇ ਉਹਨੂੰ ਚੜਾਉਣ ਵਾਸਤੇ ਭਾਈ ਇਹ ਬੰਦ ਕਰ ਦਿਓ। ਕਬੀਰ ਸਾਹਿਬ ਦਾ ਇੱਕ ਬਚਨ ਮੈਨੂੰ ਯਾਦ ਆਇਆ, ਉਹ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗੜ ਰਾਮ ਖਲਾਉਣਾ ਜਾਣਾ, ਰੱਬ ਨੂੰ ਖੁਡਾਉਣਾ ਸਮਝ ਲੇ। ਹੁਣ ਕੀ ਹੈ ਜਹਾਜ਼ ਜਿਹੜਾ ਚੜਾਉਂਦੇ ਆ, ਇਹਦੇ ਤੇ ਚੜ ਕੇ ਗੁਰੂ ਰਾਮਦਾਸ ਅਮਰੀਕਾ ਪਹੁੰਚ ਜਾਣਗੇ? ਭਲੇ ਲੋਕਾਂ ਕੀ ਤਮਾਸ਼ਾ ਬਣਾਇਆ! ਇਹ ਪਤਾ ਹੋਇਆ ਕਿ ਜਿਹੜੇ ਧਾਗੇ ਤਵੀਜ ਕਰਨ ਵਾਲੇ ਨੇ ਨਾ, ਇਹ ਦੁਕਾਨਦਾਰ ਉਹਨਾਂ ਨੂੰ ਕੁਝ ਪੈਸੇ ਦੇ ਦਿੰਦੇ ਨੇ, ਉਹਨਾਂ ਦੀ ਕਾਢ ਹੈ ਵੀ ਜਹਾਜ਼ ਚੜਾ ਦਿਓ ਤੇ ਜਹਾਜ਼ ਤੇ ਚੜ ਕੇ ਅਮਰੀਕਾ ਪਹੁੰਚ ਜਾਓ। ਕੇ ਹੱਦ ਹੋ ਗਈ, ਰਾਹ ਚ ਹੀ ਅਨੇਕਾਂ ਮਰਗ ਹੈ। ਜੇ ਕੋਈ ਪਹੁੰਚ ਵੀ ਗਿਆ ਇਸ ਢੰਗ ਨਾਲ ਤੇ ਕੀ ਹਾਲ ਕੀ ਹੁੰਦਾ ਪਿਆ। ਖਲੌਣਿਆਂ ਨਾਲ ਗੱਲ ਨਹੀਂ ਬਣਦੀ। ਜਿਹੜਾ ਕਾਰਜ ਤੇਰਾ ਅਰਦਾਸ ਨਾਲ ਨਹੀਂ ਰਾਸ ਹੋਇਆ ਉਹ ਖਡੌਣੇ ਚੜਾਇਆ ਕਿਵੇਂ ਹੋ ਜਾਵੇਗਾ। ਜੇ ਐਸਾ ਹੀ ਕਰਦੇ ਰਹਿਣਾ ਨਾ ਵਹਿਮ ਭਰਮ ਇੰਨੇ ਫੈਲ ਜਾਣਗੇ ਜ਼ਿਆਦਾ, ਉਹ ਜਿਹੜੀ ਸਿੱਖੀ ਦਾ ਤੱਤ ਸਾਰ ਹੈ ਨਾ ਉਹ ਤੇ ਸਾਡੇ ਕੋਲੋਂ ਛੁਪਿਆ ਹੀ ਰਹਿ ਜਾਣਾ। ਸਤਿਗੁਰਾਂ ਕਿਹਾ ਕਾਰਜ ਰਾਸ ਹੋਵੇ, ਕਿਤੇ ਨਹੀਂ ਉਹਨਾਂ ਲਿਖਿਆ, ਬਾਣੀ ਵਿੱਚ ਇੱਕ ਪੰਕਤੀ ਹੁੰਦੀ ਪਰ ਸਿੱਖਾ ਕੋ ਖਡਾਉਣਾ ਭੇਟ ਨ ਕਰ ਤੇ ਤੇਰਾ ਭਲਾ ਹੋ ਜਾਏਗਾ, ਤੇਰਾ ਕਾਰਜ ਰਾਸ ਹੋ ਜਾਏਗਾ। ਕਾਰੀ ਤੇ ਬੜੇ ਨੇ ਉਹਦੇ ਨਾਲ ਜੁੜਦਾ, ਕੋਈ ਖਲੌਣਾ ਭੇਟ ਕਰਦੇ। ਉਹਨਾਂ ਕਿਹਾ ਅਰਦਾਸ ਕਰ, ਹੁਣੇ ਤੁਸੀਂ ਸੁਣਿਆ ਅਰਦਾਸ ਕਰ, ਅਰਦਾਸ ਨਾਲ ਕਾਰਜ ਰਾਸ ਹੋਣੇ ਨੇ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਪਾਸ। ਪਾਤਸ਼ਾਹ ਜੀ ਕਹਿੰਦੇ ਨੇ ਉਸ ਅੱਗੇ ਅਰਦਾਸ ਕਰ ਜਿਸ ਨੇ ਜੇ ਜਨਮ ਵੇਲੇ ਤੇਰੀ ਰੱਖਿਆ ਕੀਤੀ, ਮਾਂ ਦੇ ਗਰਭ ਵਿੱਚ ਰੱਖਿਆ ਕੀਤੀ, ਬਾਹਰ ਆਇਆ ਫਿਰ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਰੱਖੇ ਨਾਨਕ ਸਤ ਕੁਰਬਾਨ। ਹਾਂਜੀ
1: ਮਹੱਲਾ ਪਹਿਲਾ ਜਿਨ ਕੀਆ ਤਿੰਨ ਦੇਖਿਆ,
0: ਜਿਸ ਨੇ ਕੀਤਾ ਸੰਸਾਰ ਸਿਰਜਿਆ ਵੇਖ ਭਾਲ ਇਹਦੀ ਸੰਭਾਲ, ਜਿਵੇਂ ਕਿਹਾ ਕਿ ਸਾਰੇ ਪੱਤੇ ਪੱਤੇ ਦੀ ਉਹ ਦੇਖਭਾਲ ਕਰਦਾ, ਸਿੰਚਨ ਹਾਰੇ ਕੇ ਮਾਲੀ ਖਬਰ ਕਰਦਾ ਹੈ ਪਾਤ ਪੱਤ ਡਾਲੀ, ਚਿੱਤੇ ਅੰਦਰ ਸਭ ਕੋ ਉਹਦੇ ਚੇਤੇ ਵਿੱਚ ਹਰ ਕੋਈ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ। ਉਹ ਸਾਡੀ ਵੇਖਭਾਲ ਕਰਨ ਵਾਲਾ ਜਿਸ ਨੇ ਕੀਤਾ ਉਸੇ ਨੇ ਵੇਖਿਆ ਹੈ। ਹਾਂਜੀ
1: ਆਪੇ ਜਾਣਾ ਸੋਏ,
0: ਆਪ ਹੀ ਦਿਲਾਂ ਦੀਆਂ ਜਾਣਦਾ ਹਰ ਇੱਕ ਦੀ ਅਰਜੋਈ ਨੂੰ, ਬਲਕਿ ਇੱਥੇ ਤੱਕ ਜੇ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸੇ ਅੱਗੇ ਕੀਚੇ ਅਰਦਾਸ ਉਹ ਤੇਰੀ ਸੁਣਦਾ, ਬਿਨਾਂ ਬੋਲਿਆ ਵੀ ਜਿਨ੍ਹਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਉਹਨਾਂ ਦੀ ਵੀ ਅਰਦਾਸ ਸੁਣਦਾ ਹੈ।
1: ਕਿਸ ਨੂੰ ਕਹੀਏ ਨਾਨਕਾ ਜਾਂ ਕਰ ਵਰਤੈ ਸਭ ਕੋਏ।
0: ਕਹਿੰਦੇ ਨੇ ਹੋਰ ਕਿਸ ਅੱਗੇ ਜੋਦੜੀ ਕਰੀਏ, ਜਦੋਂ ਹਿਰਦੇ ਘਰ ਵਿੱਚ ਉਹ ਤੇਰੇ ਆਪ ਹੀ ਬੈਠਾ, ਨੇੜੇ ਤੋਂ ਨੇੜੇ ਬੈਠਾ, ਤੇਰੇ ਹਿਰਦੇ ਚ ਵੱਸਦਾ, ਹੋਰ ਕਿਸ ਅੱਗੇ ਜੋਦੜੀ ਕਹੀਏ। ਉਸੇ ਨਾਲ ਹੀ ਨਾਤਾ ਬਣਾ, ਉਸੇ ਅੱਗੇ ਹੀ ਜੋਦੜੀ ਕਰ। ਹਾਂਜੀ
1: ਪੌੜੀ ਸਭੇ ਥੋਕ ਵਿਸਾਰ ਇੱਕੋ ਮਿਤ ਕਰ।
0: ਬੰਦਾ ਤੇ ਚਾਹੁੰਦਾ ਘਰ ਪਦਾਰਥਾਂ ਨਾਲ ਭਰਿਆ ਹੋ। ਕਈ ਸੱਜਣ ਮੈਂ ਵੇਖੇ ਨੇ ਹੈਰਾਨ ਹੋਇਆ, ਇੰਨੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਕਿ ਬਹਿਣ ਲਈ ਵੀ ਘਰ ਚ ਥਾਂ ਨਹੀਂ। ਵਿਦੇਸ਼ਾਂ ਚ ਗਏ, ਇਹ ਜਪਾਨ ਤੋਂ ਆ ਗਈ ਚੀਜ਼, ਇਹ ਅਮਰੀਕਾ ਤੋਂ ਲਿਆਂਦੀ ਹੈ, ਇਹ ਇਸ ਦੇਸ਼ ਤੋਂ ਲਿਆਂਦੀ ਹੈ। ਸਤਿਗੁਰੂ ਕਹਿੰਦੇ ਨੇ ਇਹਨਾਂ ਦੀ ਗੱਲ ਛੱਡ, ਸਾਰੇ ਥੋਕ ਵਸਾਰ ਕੇ ਇੱਕ ਪ੍ਰਮਾਤਮਾ ਨੂੰ ਮਿੱਤਰ ਬਣਾ, ਉਸ ਨਿਰੰਕਾਰ ਨਾਲ ਨਾਤਾ ਬਣਾ। ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ ਵਿੱਚ ਆ ਜਾਏ, ਇੱਕ ਹੀਰਾ ਹੀ ਮਿਲ ਜਾਏ ਤੇ ਸਭ ਕੁਝ ਆ ਜਾਏਗਾ। ਹੀਰਾ ਵੇਚ ਕੇ ਭਾਵੇਂ ਕਿੱਡੀ ਵੱਡੀ ਕੋਠੀ ਬਣਾ ਲਓ, ਫਰਨੀਚਰ ਲੈ ਆਓ, ਗੱਡੀ ਲੈ ਲਓ, ਇੱਕ ਹੀ ਹੀਰਾ, ਹੀਰਾ ਹੈ ਨਾਮ ਦਾ, ਉਹ ਮਿਲ ਜਾਏ ਤੇ ਸਭ ਕੁਝ ਹੀ ਮਿਲ ਜਾਏਗਾ। ਹਾਂਜੀ
1: ਮਨ ਤਨ ਹੋਏ ਨਿਹਾਲ ਪਾਪਾਂ ਦਾ ਹੈ ਹਰ।
0: ਤੇਰਾ ਮਨ ਤਨ ਨਿਹਾਲ ਹੋ ਜਾਏਗਾ, ਪ੍ਰਸੰਨ ਹੋ ਜਾਏਗਾ। ਨਿਹਾਲ ਦਾ ਅਰਥ ਹੁੰਦਾ ਖਿੜਾਓ, ਖਿੜਾਓ ਵਿੱਚ ਆ ਜਾਏਗਾ। ਹਾਂਜੀ
1: ਆਵਣ ਜਾਣਾ ਚੁੱਕੇ ਜਨਮ ਨਾ ਡਾਹੇ ਮਰ।
0: ਆਉਣਾ ਜਾਣਾ ਮੁੱਕ ਜਾਏਗਾ, ਜਨਮ ਮਰਨ ਦਾ ਗੇੜ ਮੁੱਕ ਜਾਏਗਾ।
1: ਸੱਚ ਨਾਮ ਆਧਾਰ ਸੋਗ ਨਾ ਮੋਹੇ ਜਰ।
0: ਸੱਚੇ ਨਾਮ ਦਾ ਆਸਰਾ ਜਿਨ੍ਹਾਂ ਨੂੰ ਹੈ ਉੱਥੇ ਸੋਗ ਕੋਈ ਨਹੀਂ। ਸੋਗ ਦਾ ਅਰਥ ਹੁੰਦਾ ਚਿੰਤਾ, ਨਾ ਉੱਥੇ ਸੋਗ ਹੈ ਨਾ ਉੱਥੇ ਮੋਹ ਵਿੱਚ ਬੰਦਾ ਸੜਦਾ। ਮੋਹ ਨੂੰ ਅੱਗ ਕਿਹਾ ਸਤਿਗੁਰਾਂ, ਇੱਥੇ ਮੋਹ ਵਿੱਚ ਨਹੀਂ ਉਹ ਸੜਦਾ, ਉਹ ਨਿਹਾਲ ਹੋ ਜਾਂਦਾ, ਉਸ ਨੂੰ ਜੀਵਨ ਚ ਕੋਈ ਘਾਟਾ ਨਹੀਂ ਰਹਿੰਦਾ। ਹਾਂਜੀ
1: ਨਾਨਕ ਨਾਮ ਨਿਧਾਨ ਮਨ ਮਹਿ ਸਾਂਝ ਧਰ।
0: ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਹੈ ਨਿਧਾਨ, ਤੈਨੂੰ ਵਸਤੂਆਂ ਇਕੱਠੀਆਂ ਕਰਨ ਦਾ ਤੇ ਸ਼ੌਕ ਹੈ, ਚਾਹ ਬੰਦੇ ਦੀ ਬਿਰਤੀ ਹੈ। ਵੈਸੇ ਨੇ ਪਸ਼ੂ ਪੰਖੀ ਵੀ ਵੇਖੇ ਆ, ਬਚਪਨ ਚ ਵੇਖੇ ਆ, ਕਿਸਾਨ ਖੁੱਡਾਂ ਪੁੱਟਦੇ ਸਨ ਭੈ ਚੂਹੇ ਦੀਆਂ, ਉੱਥੇ ਥੱਲੇ ਵੇਖੇ ਆ ਉਹਨਾਂ ਮੂੰਜਰਾਂ ਮੂੰਜੀ ਦੀਆਂ ਇਕੱਠੀਆਂ ਕਰਕੇ ਕਿੰਨੀਆਂ ਰੱਖੀਆਂ। ਇਹਦਾ ਭਾਵ ਪਸ਼ੂ ਪੰਖੀ ਵੀ ਇਕੱਠਾ ਕਰਦੇ ਨੇ, ਰੱਖਦੇ ਨੇ, ਕੀੜੀਆਂ ਦਾਣੇ ਲੈ ਜਾਂਦੀਆਂ ਨੇ, ਇਕੱਠੇ ਕਰਕੇ ਰੱਖਦੀਆਂ ਨੇ। ਬੰਦੇ ਨੂੰ ਸੰਚਨ ਦੀ ਵਾਦੀ ਤੇ ਹੈ। ਸਾਹਿਬ ਕਹਿੰਦੇ ਨੇ ਸੰਚਨ ਕਰੋ ਨਾਮ ਤਾਂ ਨਿਰਮਲ ਥਾਤੀ ਅਗਮੇ ਅਪਾਰ। ਸੰਚਨ ਕਰਨਾ ਤੇ ਪ੍ਰਮਾਤਮਾ ਦਾ ਨਾਮ ਨਿਧਾਨ, ਇਹ ਸੰਚਨ ਕਰ ਮਨ ਵਿੱਚ। ਸੰਚ ਦਾ ਅਰਥ ਹੁੰਦਾ ਇਕੱਠਾ ਕਰਨਾ, ਸੰਚਨਾ ਮਨ ਵਿੱਚ ਟਿਕਾ ਔਰ ਸਾਂਚੇ ਪ੍ਰਮਾਤਮਾ ਦਾ ਨਾਮ ਸਾਂਚਿਆ। ਆਓ ਕੁਛ ਵਿਚਾਰਾਂ ਅੱਜ ਦੇ ਦਿਨ ਸੰਬੰਧੀ ਅਸੀਂ ਰਲ ਕੇ ਕਰੀਏ। ਅੱਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ ਸਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮੇਰੇ ਪਾਤਸ਼ਾਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਦੀ ਧਿਆਨ ਕੀਤਾ ਕਿੰਨੇ ਕੁ ਸ਼ਬਦ ਨੇ? 2312 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਸੁਖਮਨੀ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ, ਬਾਣੀ ਦੇ ਭੰਡਾਰ, ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖਣਾ ਮਨ ਤੇ ਟਾਰੀ ਰੇ। ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ ਗਏ, ਲਾਹੌਰ ਵਿੱਚ ਸ਼ਹੀਦੀ ਹੋਈ, 5 ਦਿਨ ਤਸੀਹੇ ਦਿੱਤੇ ਗਏ, ਸ਼ਹੀਦ ਕਰ ਦਿੱਤਾ ਗਿਆ। ਉਸ ਵਕਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਪੁਰਖ ਦਾ ਤੇ ਗੁਰਬਾਣੀ ਦਾ ਅਸਰ ਆ ਲਿਆ। ਪਹਿਲਾ ਸਹਿਜ ਪਾਠ ਜਿਹੜਾ ਹੋਇਆ ਨਾ, ਉਹ ਪਤਾ ਕਿੱਥੇ ਹੋਇਆ ਤੇ ਕਿਸ ਨੇ ਕੀਤਾ? ਬਾਬਾ ਬੁੱਢਾ ਸਾਹਿਬ ਜੀ ਨੇ ਪਾਠ ਕੀਤਾ ਤੇ ਅੰਮ੍ਰਿਤਸਰ ਸਾਹਿਬ ਹੀ ਹੋਇਆ। ਜਿਹੜਾ ਸਨਮਾਨ ਬਾਬਾ ਬੁੱਢਾ ਸਾਹਿਬ ਦਾ ਕੀਤਾ ਸਤਿਗੁਰੂ ਪਾਤਸ਼ਾਹ ਨੇ, ਉਹ ਬੜਾ ਵਿਸਤਾਰ ਕੀਤਾ ਭਾਈ ਸੰਤੋਖ ਸਿੰਘ ਜੀ ਨੇ ਕਿ ਸਤਿਗੁਰਾਂ ਸਤਿਕਾਰ ਕੀਤਾ, ਸਤਿਗੁਰਾਂ ਨੂੰ ਗੁਰਿਆਈ ਗੱਦੀ ਤੇ ਬਿਠਾਇਆ। ਪਹਿਲੋਂ ਅਕਾਲ ਤਖ਼ਤ ਦੀ ਸਿਰਜਣਾ ਹੋਈ। ਅਕਾਲ ਦਾ ਤਖ਼ਤ ਮਹਾਨ ਕੋਸ਼ ਵਿੱਚ ਇਸ ਦੀ ਐਂਟਰੀ ਹੈ। ਉਹਨਾਂ ਨੇ ਲਿਖਿਆ ਅਕਾਲ ਬੁੰਗਾ ਵੀ ਇਹੋ ਹੀ ਹੈ, ਪਹਿਲਾ ਨਾਂ ਸੀ, ਅਕਾਲ ਤਖ਼ਤ ਵੀ ਇਹੋ ਹੈ। ਉਹ ਜੋ ਮਾਪ ਲਿਖਿਆ ਨਾ, ਮੈਂ ਇੱਕ ਥਾਂ ਤੇ ਪੜ੍ਹਿਆ ਕਿ 7 ਫੁੱਟ ਉੱਚਾ, 14 ਫੁੱਟ ਲੰਬਾ ਤੇ 8 ਫੁੱਟ ਚੌੜਾ ਇਹ ਚਬੂਤਰਾ ਬਣਾਇਆ ਗਿਆ, ਉੱਤੇ ਸਿੰਘਾਸਨ ਸਜਾਇਆ ਗਿਆ ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਬਿਠਾਇਆ। ਜਦੋਂ ਸਤਿਗੁਰੂ ਪਾਤਸ਼ਾਹ ਬੈਠੇ ਫਿਰ ਭੇਟਾਂ ਜਿਹੜੀਆਂ ਸਨ ਇਹ ਸ਼ੁਰੂ ਹੋਈਆਂ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲੇ ਗੁਰਿਆਈ ਦਾ ਤਿਲਕ, ਗੁਰਿਆਈ ਦੀ ਮਰਿਆਦਾ ਜਿਵੇਂ ਭਾਈ ਲਹਿਣੇ ਨੂੰ ਕੀਤਾ ਸੀ, ਜਿਵੇਂ ਗੁਰੂ ਅਮਰਦਾਸ ਨੂੰ, ਜਿਵੇਂ ਗੁਰੂ ਰਾਮਦਾਸ ਨੂੰ, ਜਿਵੇਂ ਗੁਰੂ ਅਰਜਨ ਦੇਵ ਜੀ ਨੂੰ, ਇਹ ਮਰਿਆਦਾ ਬਾਬਾ ਬੁੱਢਾ ਸਾਹਿਬ ਹੀ ਨਿਭਾ ਰਹੇ ਸਨ। ਵੇਖੋ ਕਿੰਨੀ ਮਹਾਨ ਹਸਤੀ ਹੈ, ਇਹਨਾਂ ਨੇ ਉਹ ਮਰਿਆਦਾ ਨਿਭਾਈ। ਸਤਿਗੁਰਾਂ ਦੇ ਸਾਹਮਣੇ ਸਹਿਲੀ ਟੋਪੀ ਤੇ ਇੱਕ ਮੰਜੀ ਵੀ ਦਿੰਦੇ ਸਨ, ਉਹ ਰੱਖੇ ਪਵਾਰੀ ਗੁਰੂ ਖਾਲਸਾ ਦਾ ਕਰਤਾ ਗਿਆਨੀ ਗਿਆਨ ਸਿੰਘ। ਵੈਸੇ ਇਹਨੇ ਲਗਭਗ ਮੈਂ ਸਮਝਦਾ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਹੀ ਵਾਰਤਕ ਵਿੱਚ ਕੀਤਾ ਵਾ, ਉਹੋ ਹੀ ਸਾਖੀਆਂ ਜਿਹੜੀਆਂ ਨੇ ਵਾਰਤਕ ਵਿੱਚ ਲਿਖੀਆਂ ਨੇ। ਗਿਆਨੀ ਗਿਆਨ ਸਿੰਘ ਜੀ ਇੱਕ ਗੱਲ ਲਿਖਦੇ ਨੇ ਕਿ ਸਤਿਗੁਰਾਂ ਨੇ ਉਸ ਵੇਲੇ ਕਿਹਾ ਇਹ ਮੰਜੀ ਜਿਹੜੀ ਹੈ ਨਾ, ਮੰਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਦੀ, ਮੰਜੀ ਗੁਰੂ ਗ੍ਰੰਥ ਸਾਹਿਬ ਦੇ ਤੇ ਸਹਿਲੀ ਜਿਹੜੀ ਹੈ ਇਹ ਬੇਦੀਆਂ ਨੂੰ ਦੇ ਦਿਓ ਤੇ ਟੋਪੀ ਜਿਹੜੀ ਹੈ ਸਾਧਾਂ ਨੂੰ ਦੇ ਦਿਓ, ਉਦਾਸੀ ਸਾਧਾਂ ਨੂੰ ਇਹ ਛੇਲੀ ਟੋਪੀ ਸਾਰਾ ਇੰਜ ਤਕਸੀਮ ਕੀਤਾ, ਦੋ ਸ੍ਰੀ ਸਾਹਿਬਾਂ ਦੋ ਖੜਗਾਂ ਸਤਿਗੁਰਾਂ ਨੂੰ ਪਹਿਨਾਈਆਂ ਬਾਬਾ ਬੁੱਢਾ ਸਾਹਿਬ ਜੀ। ਉਹ ਜਦੋਂ ਦੋ ਖੜਗਾਂ ਪਹਿਨੀਆਂ, ਚੱਲ ਕੇ ਦੋ ਢਾਡੀ ਆਏ ਸਨ ਸੁਰ ਸਿੰਘ ਪਿੰਡ ਤੋਂ, ਲੈ ਕੇ ਆਏ ਸਨ ਬਾਬਾ ਬੇਦੀ ਚੰਦ ਦੇ ਨਾਂ ਨੂੰ। ਉਹਨਾਂ ਨੇ ਉਸ ਵੇਲੇ ਗੁਰਿਆਈ ਗੱਦੀ ਦੀ ਵਾਰ ਲਿਖੀ ਹੈ, ਮੈਂ ਇੱਕ ਪੌੜੀ ਤੁਹਾਨੂੰ ਸੁਣਾ ਦਿਆਂ। ਦੋ ਤਲਵਾਰਾਂ ਬੱਧੀਆਂ ਮੀਰੇ ਦੀ ਇੱਕ ਪੀਰ ਦੇ, ਦੋ ਤਲਵਾਰਾਂ ਬੱਧੀਆਂ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ੍ਹ ਦਰਵਾਜ਼ਾ ਬਲਖ ਫਕੀਰ ਜੇ, ਨਾਲ ਸਿਪਾਹੀ ਨੀਲ ਨਲ, ਤੁਹਾਡੇ ਨਾਲ ਤੁਹਾਡੇ ਸਿੱਖ ਜਿਹੜੀਆਂ ਫੌਜਾਂ ਨੇ ਨੀਲ ਨਲ, ਨੀਲ ਨਲ ਕੌਣ ਸਨ? ਰਾਮ ਚੰਦਰ ਦੀ ਤੇ ਰਾਵਣ ਦੀ ਜਦੋਂ ਲੜਾਈ ਹੋਈ ਹੈ, ਸਮੁੰਦਰ ਤੇ ਪੁਲ ਬੰਨ ਕੇ ਲੰਕਾ ਨੂੰ ਗਏ, ਉਸ ਪੁਲ ਨੂੰ ਬੰਨਣ ਵਿੱਚ ਦੋ ਕਾਰੀਗਰਾਂ ਨੇ ਕੰਮ ਕੀਤਾ, ਇੱਕ ਦਾ ਨਾਂ ਸੀ ਨਲ, ਇੱਕ ਦਾ ਨਾਂ ਸੀ ਨੀਲ। ਕਹਿੰਦੇ ਤੁਹਾਡਾ ਹਰ ਸਿੱਖ ਹੀ ਨਲ ਨੀਲ ਹੈ। ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੇਰ ਜੀ, ਤਗੈਰ ਸ਼ਬਦ ਹੈ, ਇਹਦਾ ਅਰਥ ਹੁੰਦਾ ਤਬਾਹੀ, ਦੁਸ਼ਟਾਂ ਦੀ ਤਬਾਹੀ ਕਰਨ ਵਾਲੇ ਨੇ ਤੁਹਾਡੇ ਸਿੱਖ ਸੂਰਮੇ, ਪੱਗ ਤੇਰੀ ਕੀ ਜਹਾਂਗੀਰ ਦੀ। ਇਸ ਬਚਨ ਨੂੰ ਸਮਝਣਾ, ਜਹਾਂਗੀਰ ਉਸ ਵੇਲੇ ਹਿੰਦੁਸਤਾਨ ਦਾ ਰਾਜਾ ਸੀ, ਤੇ ਉਹ ਤੁਹਾਡੀ ਕਹਿ ਰਹੇ ਨੇ ਦਸਤਾਰ ਜੋ ਸਤਿਗੁਰੂ ਤੁਹਾਡੀ ਹੈ, ਜੋ ਤੁਹਾਡੀ ਦਸਤਾਰ ਦੀ ਇੱਜ਼ਤ, ਇਹਦੇ ਅੱਗੇ ਜਹਾਂਗੀਰ ਦੀ ਪੱਗ ਕੀ ਹੈ? ਕੁਛ ਵੀ ਨਹੀਂ। ਸਤਿਗੁਰਾਂ ਨੂੰ ਸਿੱਖਾਂ ਨੇ ਸੱਚਾ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ। ਸਤਿਗੁਰ ਸੱਚਾ ਪਾਤਸ਼ਾਹ, ਕੂੜੇ ਪਾਤਸ਼ਾਹ ਦੁਨੀਆਂ ਆਵੇ। ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਇੱਥੇ ਅਕਾਲ ਤਖ਼ਤ ਤੇ ਕਮਾਲ ਗੱਲ ਕੇ ਫੈਸਲੇ ਹੋਣ ਲੱਗ ਪਏ। ਲੋਕੀ ਆਉਂਦੇ ਸਨ ਝਗੜੇ ਲੈ ਕੇ, ਸਤਿਗੁਰਾਂ ਨੇ ਕਿਹਾ ਕਚਹਿਰੀਆਂ ਚ ਜਾਂਦੇ ਹੋ, ਇਹ ਘਰ ਫੂਕਦੇ ਹੋ, ਜਾ ਕੇ ਤੁਸੀਂ ਕੀ ਲੈ ਕੇ ਆਉਂਦੇ ਹੋ, ਇੱਥੇ ਆਓ, ਤੁਹਾਡੇ ਫੈਸਲੇ ਹੋਣਗੇ। ਫੈਸਲੇ ਕੀਤੇ ਔਰ ਹਰ ਇੱਕ ਨਾਲ ਇਨਸਾਫ ਹੋਇਆ। ਇੱਕ ਵਿਦਵਾਨ ਨੇ ਕਿਹਾ ਸੀ, ਉਹ ਕਹਿੰਦਾ ਮੈਂ ਦੁਨੀਆਂ ਦੇ ਰਾਜਿਆਂ ਨੂੰ ਵੇਖਿਆ ਇਨਸਾਫ ਕਰਦੇ ਆ, ਇਨਸਾਫ ਜਾਂ ਤੇ ਖਰੀਦਿਆ ਜਾਂਦਾ ਤੇ ਜਾਂ ਖੋਇਆ ਜਾਂਦਾ, ਜਾਂ ਤੇ ਜਿਹਨਾਂ ਕੋਲ ਤਾਕਤ ਹੈ ਨਾ, ਉਹ ਤਾਕਤ ਨਾਲ ਇਨਸਾਫ ਖੋ ਲੈਂਦੇ ਨੇ, ਤੇ ਜਾਂ ਪੈਸੇ ਦੇ ਕੇ ਖਰੀਦਿਆ ਜਾਂਦਾ। ਉਹ ਕਹਿੰਦਾ ਇਨਸਾਫ ਕਿੱਥੇ? ਪਰ ਰੱਬ ਦੇ ਘਰ ਵਿੱਚ ਇਨਸਾਫ ਹੈ। ਪਤਾ ਕਿਹੜਾ? ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਂ, ਸੱਚਾ ਨਿਆਂ। ਮੈਨੂੰ ਇੱਕ ਗੱਲ ਯਾਦ ਆਈ, ਇੱਕ ਵਾਰੀ ਐਸਾ ਹੋਇਆ, ਈਰਾਨ ਦਾ ਬਾਦਸ਼ਾਹ ਨਸ਼ੇਰਮਾ ਪੜ੍ਹਦਾ ਸੀ, ਤੇ ਜਿਹੜਾ ਉਲਮਾ ਪੜ੍ਹਾਉਂਦਾ ਸੀ ਨਾ, ਜਦੋਂ ਤਲੀਮ ਪੂਰੀ ਹੋਈ ਵਿਦਿਆ ਕਰਨ ਲੱਗਾ, ਵਿਦਿਆਰਥੀ ਨੂੰ ਵਿਦਿਆ ਕਰਨ ਲੱਗਾ ਕਿ ਤਲੀਮ ਪੂਰੀ ਹੋਈ, ਉਹਨੇ ਕਿਹਾ ਬੇਟਾ ਕੋਲ ਆ। ਕੋਲ ਆਇਆ ਤੇ ਦੋ ਥੱਪੜ ਉਹਦੇ ਮੂੰਹ ਤੇ ਜੜ ਦਿੱਤੇ। ਹੈਰਾਨ ਹੋਇਆ, ਕਹਿਣ ਲੱਗਾ ਚੰਗੀ ਵਧਾਈ ਮੈਨੂੰ ਦਿੱਤੀ ਹੈ, ਮੇਰੇ ਮੂੰਹ ਦੇ ਥੱਪੜ ਮਾਰ ਦਿੱਤੇ ਨੇ ਜ਼ੋਰ ਨਾਲ। ਆ ਗਿਆ ਜਦੋਂ ਗੱਦੀ ਤੇ ਬੈਠਾ, ਸਿਆਸਨ ਤੇ ਬੈਠਾ, ਕਹਿਣ ਲੱਗੇ ਉਹ ਕਾਜੀ ਸਾਹਿਬ ਨੂੰ ਲਿਆਓ ਜਿਹੜਾ ਮੈਨੂੰ ਪੜ੍ਹਾਉਂਦਾ ਰਿਹਾ। ਖੜਾ ਕਰ ਦਿੱਤਾ, ਕਹਿਣ ਲੱਗਾ ਮੈਨੂੰ ਦੱਸੋ, ਜਦੋਂ ਮੈਂ ਵਿਦਿਆ ਹੋਇਆ ਤੁਸੀਂ ਮੈਨੂੰ ਦੋ ਥੱਪੜ ਕਿਉਂ ਮਾਰੇ? ਕਹਿਣ ਲੱਗੇ ਬੇਟਾ ਤੈਨੂੰ ਤੇ ਥੱਪੜ ਮੈਂ ਹਜ਼ਾਰਾਂ ਮਾਰੇ, ਪੁਰਾਣੇ ਉਸਤਾਦ ਬੜਾ ਮਾਰਦੇ ਸਨ, ਕੁੱਟਦੇ ਸਨ, ਮੈਂ ਥੱਪੜ ਤੇ ਹਜ਼ਾਰਾਂ ਮਾਰੇ, ਦੋ ਕਿਉਂ ਯਾਦ ਰਹੇ? ਕਹਿਣ ਲੱਗਾ ਜੀ ਦੋ ਇਸ ਲਈ ਯਾਦ ਰਹੇ ਨੇ, ਉਸ ਦਿਨ ਮੇਰਾ ਦੋਸ਼ ਕੋਈ ਨਹੀਂ ਸੀ, ਗੁਨਾਹ ਕੋਈ ਨਹੀਂ ਸੀ, ਪਹਿਲਾਂ ਮਾਰਦੇ ਰਹੇ, ਮੇਰੀ ਗਲਤੀਆਂ ਸਨ, ਪਰ ਉਦੋਂ ਗਲਤੀ ਨਹੀਂ। ਕਹਿਣ ਲੱਗਾ ਬਸ ਇਹ ਹੀ ਤੈਨੂੰ ਸਮਝਾਉਣਾ ਸੀ, ਕਿਸੇ ਬਦੋਸ਼ੇ ਨੂੰ ਨਾ ਮਾਰੀ, ਤੂੰ ਇਨਸਾਫ ਕਰਨਾ, ਤੂੰ ਰਾਜਾ ਬਣ ਗਿਆ, ਬਦੋਸ਼ੇ ਨੂੰ ਮਾਰੇਗਾ ਤੇ ਉਹ ਕਦੀ ਵੀ ਤੈਨੂੰ ਚੰਗੀ ਦੁਆ ਨਹੀਂ ਦੇਣ ਲੱਗਾ, ਬਦ ਦੁਆਵਾਂ ਦੇਵੇਗਾ, ਔਰ ਉਹਦੀਆਂ ਬਦ ਦੁਆਵਾਂ ਤੈਨੂੰ ਤਬਾਹ ਕਰ ਦੇਣਗੀਆਂ। ਇਸ ਵਾਸਤੇ ਇਨਸਾਫ ਕਰਨਾ, ਨਸ਼ੇਰਵਾਂ ਦਾ ਨਾਂ ਪ੍ਰਸਿੱਧ ਹੈ। ਸਤਿਗੁਰਾਂ ਨੇ ਇਨਸਾਫ ਦਿੱਤਾ, ਹਰ ਇੱਕ ਨੂੰ ਇਨਸਾਫ ਦਿੱਤਾ। ਉਹਨਾਂ ਨੇ ਕਿਹਾ ਇਹ ਅਕਾਲ ਤਖ਼ਤ ਆ, ਅਕਾਲ ਪੁਰਖ, ਜਿੱਥੇ ਅਕਾਲ ਦਾ ਤਖ਼ਤ ਹੈ ਉੱਥੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਹਮੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਬਾਣੀ ਕੀ ਹੈ? ਵਾਹ ਵਾਹ ਬਾਣੀ ਨੰਕਾਰ ਹੈ ਜਿਸ ਜਿਵੜੇ ਔਰਨਾ ਕੋਈ। ਸੱਚ ਤੇ ਇਹ ਹੈ, ਜਿੱਥੇ ਅਕਾਲ ਪੁਰਖ ਦਾ ਕਾਨੂੰਨ ਚੱਲਦਾ ਹੋਵੇ ਨਾ, ਉੱਥੇ ਹੋਰ ਕਿਸੇ ਬੰਦੇ ਦਾ ਕਾਨੂੰਨ ਚੱਲ ਨਹੀਂ ਸਕਦਾ, ਕੋਈ ਕਾਨੂੰਨ ਇਸ ਤੋਂ ਅੱਗੇ ਨਹੀਂ। ਕਾਨੂੰਨ ਜਿਹੜਾ ਹੈ ਅਕਾਲ ਪੁਰਖ ਦਾ, ਨੰਕਾਰ ਦਾ, ਇਹ ਤੇ ਅਕਾਲ ਤਖ਼ਤ ਹੈ। ਸਿੱਖ ਪੰਥ ਨੇ ਇੱਕ ਇਤਰਾਜ਼ ਜਿਹੜੇ ਕੀਤੇ ਨੇ, ਭਾਈ ਸਰਕਾਰ ਨੂੰ ਆਗਾਹ ਕੀਤਾ, ਵੇਖੋ ਤਿੰਨ ਕਾਨੂੰਨ ਪ੍ਰਧਾਨ ਮੰਤਰੀ ਨੇ ਉਹ ਬਣਾਏ ਸਨ ਤੇ ਕਿਸਾਨਾਂ ਨਹੀਂ ਮੰਨੇ, ਤਿੰਨ ਦੇ ਤਿੰਨ ਹੀ ਉਹ ਜਿਹੜੇ ਸਨ ਕੈਂਸਲ ਕਰਨੇ ਪਏ। ਉਹਨਾਂ ਆਖਿਆ ਤਿੰਨ ਰੱਦ ਕਰ ਦਿੱਤੇ। ਇਹ ਕੋਈ ਰੱਬੀ ਕਾਨੂੰਨ ਨਹੀਂ ਜਿਹੜਾ ਠੀਕ ਨਹੀਂ ਹੋ ਸਕਦਾ, ਇਹ ਕਾਨੂੰਨ ਨੇ ਬੰਦਿਆਂ ਦੇ ਬਣਾਏ। ਜਿਹੜਾ ਜਿਹੜਾ ਇਤਰਾਜ਼ ਹੈ, ਸਿੱਖ ਪੰਥ ਇਤਰਾਜ਼ ਕਰਦਾ ਪਿਆ, ਉਸ ਨੂੰ ਸਿੱਧਾ ਕਰ ਦਿਓ, ਉਹ ਇਤਰਾਜ਼ ਜਿਹੜੇ ਨੇ ਮੁਕਾ ਦਿਓ। ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰਾਂ ਨੇ ਇੱਥੇ ਬੈਠ ਕੇ ਇਨਸਾਫ ਕੀਤਾ, ਲੇਕਿਨ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਈਆਂ ਉਹ ਤੁਹਾਡੇ ਸਾਹਮਣੇ। ਸਤਿਗੁਰਾਂ ਨੇ ਕਿਹਾ ਸੀ ਚੰਗੇ ਘੋੜੇ ਲੈ ਕੇ ਆਓ, ਚੰਗੇ ਸ਼ਸਤਰ ਲੈ ਕੇ ਆਓ, ਮੇਰੀ ਖੁਸ਼ੀ ਮਿਲੇਗੀ। ਸਤਿਗੁਰਾਂ ਨੇ ਜਦੋਂ ਹੁਕਮ ਕੀਤਾ, ਨੌਜਵਾਨ ਆਉਣ ਲੱਗੇ। ਉਹਨਾਂ ਨੇ ਕਿਹਾ ਪਾਤਸ਼ਾਹ 6 ਮਹੀਨਿਆਂ ਬਾਅਦ ਇੱਕ ਕੁੜਤਾ ਚਾਹੀਦਾ, ਆ ਸਿਰ ਵੀ ਤੁਹਾਡੀ ਭੇਟਾ, ਜਾਨ ਵੀ ਤੁਹਾਡੀ ਭੇਟਾ। 4 ਜੰਗਾਂ ਮੇਰੇ ਪਾਤਸ਼ਾਹ ਨੇ ਲੜੀਆਂ, ਔਰ ਚਮਾਂ ਦੇ ਵਿੱਚ ਮੁਗਲੀਆ ਫੌਜ ਹਾਰ ਕੇ ਜਾਂਦੀ ਰਹੀ।

ਨੂੰ 100 ਸਿੱਖ ਦੇ ਕੇ ਭੇਜਿਆ ਔਰ ਨਵਾਬ ਜਿਹੜਾ ਸੀ ਉਹਦੀਆਂ ਫੌਜਾਂ ਹਾਰ ਕੇ ਦੌੜ ਗਈਆਂ। ਸਤਿਗੁਰੂ ਪਾਤਸ਼ਾਹ ਨੇ ਕਿਹਾ ਜਿਹੜਾ ਵੀ ਇਮਦਾਦ ਮੰਗੇਗਾ, ਨੀਅਤ ਠੀਕ ਹੋਵੇਗੀ, ਅਸੀਂ ਉਸ ਦੀ ਇਮਦਾਦ ਵਾਸਤੇ ਤਿਆਰ ਹਾਂ, ਉਸ ਨੂੰ ਇਨਸਾਫ ਮਿਲੇਗਾ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਲਿਖਿਆ ਕਿ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰਪਾਰ। ਪਿਆਲੇ ਕਿਹੜੇ ਸਨ? ਇਹ ਪਿਆਲੇ ਸਨ ਬਖਸ਼ਿਸ਼ ਦੇ, ਪੰਜਾਂ ਗੁਰੂਆਂ ਦਾ ਅੰਨ ਭਾਰ, ਉਹਨਾਂ ਦੀ ਮਿਹਰ। ਉਹ ਪੰਜ ਪਿਆਲੇ ਮਿਲ ਗਏ ਤੇ ਗੁਰੂ ਜਿਹੜਾ ਛੇਵਾਂ ਸੀ ਉਹ ਭਾਰੀ ਪੀਰ ਹੋ ਗਿਆ। ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਆ ਗਈ, ਗੁਰੂ ਅੰਗਦ ਦੇਵ ਦੀ ਕਿਰਪਾ ਆ ਗਈ, ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਦੀ, ਗੁਰੂ ਅਰਜਨ ਦੇਵ ਜੀ ਦੀ। ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੇ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰਸੂਰਮਾ। ਦਲ ਸੈਨਾਵਾਂ ਦਾ ਨਾਸ ਕਰਨ ਵਾਲੇ, ਦਲ ਪੰਜਨ, ਇੱਕ ਗੁਰੂ ਇੱਕ ਸੂਰਮਾ, ਬੜ ਜੋਦਾ ਪੜੇ ਪਾਰੇ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ਼ਨ ਹਾਰ। ਸਿੱਖਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਮੇਰੀ ਪੀਰੀ ਦੇ ਮਾਲਕ ਪਾਤਸ਼ਾਹ, ਇੱਕ ਬੇਨਤੀ ਕਰੀਏ ਕਿ 6 ਸਤਿਗੁਰਾਂ ਦੇ ਦਰਸ਼ਨ ਤੇ ਹੋ ਗਏ ਗੁਰੂ ਨਾਨਕ ਦੇਵ ਤੋਂ ਲੈ ਕੇ, ਇਹ ਅੱਗੋਂ ਗੁਰੂ ਕਿੰਨੇ ਕੋ ਹੋਣਗੇ, ਸਾਨੂੰ ਅੱਗੋਂ ਵੀ ਕੋ ਆਉਣ ਵਾਲੀ ਗੱਲ ਦੱਸੋ। ਸਤਿਗੁਰੂ ਬੋਲੇ ਅਗਮ ਗੋਚਰ, ਸਤਿਗੁਰੂ ਬੋਲੇ ਮੁੱਖ ਤੇ ਸੁਣੋ ਸੰਸਾਰੇ, ਕਲਯੁਗ ਪੀੜੀ ਸੋਢੀਆਂ ਨਿਸ਼ਚਲ ਨੀਵ ਉਸਾਰ ਖਿਲਾਰੀ, ਯੁਗ ਯੁਗ ਸਤਿਗੁਰ ਧਰੇ ਅਵਤਾਰ। ਵਿਦਵਾਨਾ, ਇੱਥੇ ਯੁਗ ਦਾ ਅਰਥ ਕੀਤਾ ਦੋ, ਯੁਗਮ ਦੋ ਤੇ ਦੋ 4 ਸਤਿਗੁਰੂ ਹੋਰ ਹੋਣਗੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ। ਉਸ ਤੋਂ ਬਾਅਦ ਸ਼ਬਦ ਗੁਰੂ ਹੈ, ਪਾਤਸ਼ਾਹ ਨੇ ਇਨਸਾਫ ਦਿੱਤਾ ਬੇਸ਼ੱਕ, ਹਕੂਮਤ ਨੇ ਨਜ਼ਰਬੰਦ ਵੀ ਕਰ ਦਿੱਤਾ ਗਵਾਲੀਅਰ ਦੇ ਕਿਲੇ ਚ, ਪਰ ਉਥੋਂ ਬੰਦੀ ਸ਼ੋਰ ਸਤਿਗੁਰੂ ਜਿੰਨੇ ਕੈਦੀ ਰਾਜੇ ਸਨ ਉਹਨਾਂ ਨੂੰ ਰਿਹਾ ਕਰਾ ਕੇ ਲੈ ਆਏ, ਉਹ ਜੰਗ ਹੀ ਰਿਹਾ ਆ। ਮਾਤਾ ਗੰਗਾ ਜੀ ਦੇ ਚਰਨਾਂ ਨੂੰ ਫੜ ਕੇ ਕਹਿਣ ਲੱਗਾ, ਮਾਤਾ ਮੈਨੂੰ ਮੁਆਫ ਕਰ ਦੇ। ਕਹਿਣ ਲੱਗੇ, ਬੇਟਾ ਤੂੰ ਮਾਤਾ ਆਖਿਆ ਤੇ ਮਾਂ ਦਾ ਦਿਲ ਤੇ ਮਾਂ ਦਾ ਦਿਲ ਹੀ ਹੈ, ਪਰ ਜੋ ਤੁਸੀਂ ਕੀਤਾ ਹੈ ਲੇਖਾ ਤੇ ਦਰਗਾਹ ਵਿੱਚ ਹੀ ਹੋਣਾ ਰੱਬ ਦੇ। ਮਾਤਾ ਨੇ ਉਹਦੀਆਂ ਰਾਣੀਆਂ ਨੂੰ ਵੀ, ਨੂਰ ਜਹਾਂ ਬੇਗਮ ਆਈ ਨਾਲ, ਇਹਨਾਂ ਸਾਰਿਆਂ ਆ ਕੇ ਕਿਹਾ ਸਾਨੂੰ ਮੁਆਫ ਕਰ ਦਿਓ, ਕਿਰਪਾ ਕਰ ਦਿਓ। ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ। ਗੁਰੂ ਸਰ ਮਹਾਰਾਜ ਉਹ ਜਿਹੜੇ ਘਰੋਂ ਬੇਕਾਰ ਹੋ ਕੇ ਫਿਰਦੇ ਸਨ ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਦਾ ਨਗਰ ਜਿਹੜਾ ਸੀ ਉਹ ਵਸਾਇਆ, ਵਸੇਬਾ ਬਣਾਇਆ। ਪਾਤਸ਼ਾਹ ਜੀ ਰੂਹਾਨੀਅਤ ਦੇ ਕਿੰਨੇ ਭੰਡਾਰ ਸਨ। ਸਮਾਂ ਹੋਣ ਵਾਲਾ, ਉਸ ਤੋਂ ਅੱਗੇ ਨਹੀਂ ਜਾਣਾ ਜੋ ਬਖਸ਼ਿਸ਼ ਹੋਇਆ। ਇੱਕ ਬੇਨਤੀ ਸੁਣੋ ਤੇ ਸਮਾਪਤੀ ਕਰਾਂ। ਜਿੱਥੇ ਦਲ ਪੰਜਨ ਗੁਰ ਸੂਰਮਾਨ, ਖੰਡਾ ਚ ਜੇ ਚੱਲਦਾ ਤੇ ਵੈਰੀਆਂ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ, ਵੱਡੇ ਵੱਡੇ ਯੋਧੇ ਜਿਹੜੇ ਸਾਨੂੰ ਅੱਗੇ ਨਾ ਟੇਕ ਸਕੇ। ਰੂਹਾਨੀਅਤ ਦੇ ਭੰਡਾਰ ਕਿੰਨੇ ਨੇ। ਆਗਰੇ ਦੀ ਕਥਾ ਇੱਕੋ ਸਰਵਣ ਕਰੋ, ਸਮਾਪਤੀ ਕਰੀਏ। ਸਤਿਗੁਰੂ ਆਗਰੇ ਸਨ, ਜਹਾਂਗੀਰ ਦਾ ਕੰਪ ਵੀ ਸੀ। ਇੱਕ ਘਾਹ ਖੋਦ ਕੇ ਵੇਚਣ ਵਾਲਾ ਪਿਆਰਾ ਸਿੱਖ ਉਹ ਆਇਆ, ਹਰਿਆ ਹਰਿਆ ਘਾਹ ਖੋਦਿਆ, ਕਹਿਣ ਲੱਗਾ ਇਹ ਸਤਿਗੁਰੂਆਂ ਦਾ ਘੋੜਾ, ਉਹਦੀ ਭੇਟਾ ਕਰੇਗਾ, ਉਹ ਖਾਏਗਾ। ਇੱਕ ਟਕਾ ਉਸ ਗਰੀਬ ਕੋਲ, ਤੂੰ ਟਕਾ ਲੈ ਕੇ ਨਾ ਆ ਕੇ। ਪੁੱਛਣ ਲੱਗਾ ਸੱਚੇ ਪਾਤਸ਼ਾਹ ਕਿੱਥੇ ਨੇ। ਇੱਕ ਸਿਪਾਹੀ ਨੇ ਸੋਚਿਆ ਜਹਾਂਗੀਰ ਨੂੰ ਮਿਲਣਾ, ਕਹਿਣ ਲੱਗਾ ਚਲੇ ਜਾ ਇੱਧਰ। ਆਇਆ ਤੇ ਜਹਾਂਗੀਰ ਨੂੰ ਵੇਖਿਆ, ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਸਨ ਪਹਿਲੇ ਕੀਤੇ। ਪਿਆਰ ਸੇ ਸਿੱਖੇ ਸੇ ਉਹਨੂੰ ਟਕਾ ਰੱਖਿਆ ਤੇ ਡੰਡੌਤ ਕੀਤੀ ਲੰਬੇ ਪੈ ਕੇ ਤੇ ਘਾਹ ਰੱਖਿਆ। ਕਹਿਣ ਲੱਗਾ ਮਹਾਰਾਜ ਆ ਘਾਹ ਤੁਹਾਡੇ ਘੋੜੇ ਵਾਸਤੇ ਤੇ ਆ ਟਕਾ ਮੇਰੀ ਭੇਟਾ। ਕਹਿਣ ਲੱਗੇ ਬਾਬਾ ਚਾਹੁੰਦਾ ਕੀ ਹੈ, ਮੰਗ ਜੋ ਮੰਗਣਾ। ਕਹਿਣ ਲੱਗਾ ਜੇ ਮੁਕਤ ਕਰ ਦਿਓ। ਕਹਿਣ ਲੱਗਾ ਮੇਰੇ ਕੋਲ ਮੁਕਤੀ ਕਿੱਥੇ, ਤੂੰ ਕਿਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਤੇ ਨਹੀਂ ਸੀ ਜਾਣਾ। ਕਹਿਣ ਲੱਗਾ ਤੂੰ ਗੁਰੂ ਨਹੀਂ। ਕਹਿਣ ਲੱਗਾ ਨਹੀਂ ਮੈਂ ਤੇ ਰਾਜਾ ਜਹਾਂਗੀਰ ਹਾਂ।
ਇੰਨੀ ਜ਼ੁਰਤ ਦਲੇਰੀ ਹੁੰਦੀ ਹੈ।

ਕਣਕ ਦੇ ਕੋਲ ਉਹਨਾਂ ਟਕਾ ਵੀ ਚੁੱਕ ਲਿਆ ਆਪਣਾ ਤੇ ਉਹ ਘਾਹ ਵੀ ਚੁੱਕ ਲਿਆ ਤੇ ਤੁਰ ਪਾਇਆ। ਉਹ ਕਹਿਣ ਲੱਗਾ ਠਹਿਰ ਜਾ, ਰਾਜਿਆਂ ਕੇ ਨਜ਼ਰਾਨਾ ਰੱਖ ਕੇ ਚੁੱਕੇ ਦਾ ਨਹੀਂ, ਐਸਾ ਕਰ ਮੇਰੇ ਕੋਲ ਸੋਨੇ ਦੀਆਂ ਮੋਹਰਾਂ ਲੈ ਜਾ ਤੇ ਉੱਥੇ ਜਾ ਕੇ ਭੇਟਾ ਕਰੇ ਤੇ ਘਾਹ ਵੀ ਰਹਿਣ ਦੇ। ਕਹਿਣ ਲੱਗਾ ਨਾ, ਤੂੰ ਮੁਰਾਦ ਪੂਰੀ ਕਰਦੇ ਤੇ ਨਜ਼ਰਾਨਾ ਲੈ ਲੈ, ਮੁਰਾਦ ਨਹੀਂ ਪੂਰੀ ਕਰਦਾ ਤੇ ਨਜ਼ਰਾਨਾ ਫਿਰ ਜਿਨ੍ਹਾਂ ਦਾ ਉਹਨਾਂ ਕੋਲ ਜਾਏਗਾ। ਤੇਰੀਆਂ ਸੋਨੇ ਦੀਆਂ ਮੋਹਰਾਂ ਨਹੀਂ ਚੱਲਣੀਆਂ, ਉੱਥੇ ਪਾਵਣੀ ਦਾ ਟਕਾ ਚੱਲਣਾ। ਇਹ ਹੀ ਸਤਿਗੁਰੂ ਨੂੰ ਪ੍ਰਵਾਨ ਹੋਏਗਾ। ਆਇਆ ਸਤਿਗੁਰੂ ਅੱਗੋਂ ਆ ਗਿਆ, ਉਹਦਾ ਘਾਹ ਵੀ ਫੜ ਲਿਆ, ਉਹ ਟਕਾ ਵੀ ਲੈ ਲਿਆ ਤੇ ਗੱਲ ਨਾਲ ਲਾ ਕੇ ਕਹਿਣ ਲੱਗੇ, ਜੀ ਆਇਆਂ ਨੂੰ ਮੇਰਾ ਘਰ ਤੇਰਾ ਘਰ ਆ, ਆ ਰੂਹਾਨੀਅਤ ਦੇ ਭੰਡਾਰ ਸਿਰ ਤੇ ਹੱਥ ਰੱਖਿਆ। ਕਹਿਣ ਲੱਗੇ, ਮਰ ਕੇ ਮੁਕਤੀ ਨਹੀਂ ਜੀਵਨ ਮੁਕਤ, ਤੂੰ ਜਿੰਨੇ ਸਵਾਸ ਲਏਗਾ ਤੂੰ ਮੁਕਤ। ਦਿਲਾਂ ਦੀਆਂ ਜਾਣਨ ਵਾਲੇ, ਜੇਕਰ ਇੱਕ ਮਾਈ ਅਰਦਾਸ ਕਰਦੀ ਹੈ ਦਾਤਾ ਬਸਤਰ ਬਣਾਇਆ ਇਹ ਭੇਟਾ ਕਰਨੀ ਹੈ, ਤੁਸੀਂ ਜੇ ਆਓ ਕਸ਼ਮੀਰ ਚਲੇਗਾ। ਧੰਨ ਹੈ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਇੱਕ ਬੰਤ ਬੇਨਤੀ, ਜਿਹੜੇ ਮੀਰੀ ਦੇ ਗੁਲਾਮ ਨੇ ਨਾ, ਮਾਲਕ ਕਿਉਂ ਆਖਿਆ, ਜਿਹੜੇ ਮੀਰੀ ਦੇ ਗੁਲਾਮ ਨੇ ਉਹ ਰਾਜ ਵਾਸਤੇ ਬੜੇ ਜ਼ੁਲਮ ਕਰਦੇ ਨੇ, ਭਰਾਵਾਂ ਨੂੰ ਵੀ ਮਾਰ ਦਿੰਦੇ ਨੇ ਜਿਵੇਂ ਔਰੰਗਜ਼ੇਬ ਨੇ ਕੀਤਾ, ਬਾਪ ਨੂੰ ਮਾਰ ਦਿੱਤਾ, ਕੈਦ ਕੀਤਾ, ਬਾਪ ਵਿਚਾਰੇ ਪਾਣੀ ਤੋਂ ਪਿਆਸਾ ਮਰਿਆ। ਜਿਹੜੇ ਮੀਰੀ ਦੇ ਗੁਲਾਮ ਨੇ ਉਹ ਜ਼ੁਲਮ ਕਰਦੇ ਨੇ, ਜਿਹੜੇ ਪੀਰੀ ਦੇ ਗੁਲਾਮ ਨੇ ਉਹ ਪਖੰਡ ਕਰਦੇ ਹੁੰਦੇ ਸਾਧੂ ਨੇ ਪਰ ਪਖੰਡੇ। ਸਤਿਗੁਰੂ ਮਾਲਕ ਨੇ, ਨਾ ਕੋਈ ਜੀਵਨ ਵਿੱਚ ਪਖੰਡ ਹੈ ਤੇ ਨਾ ਜੀਵਨ ਵਿੱਚ ਕੋਈ ਬੇਨਿਆਈ ਹੈ ਕਿਸੇ ਦੇ ਨਾਲ। ਸੱਚਾ ਨਿਆਂ ਮੇਰੇ ਪਾਤਸ਼ਾਹ ਨੇ ਕੀਤਾ, ਸਿੱਖਾਂ ਵਿੱਚ ਜੁਰਤ ਤੇ ਦਲੇਰੀ ਭਰ ਦਿੱਤੀ। ਕਿਹਾ ਸਿੱਖ ਸੰਤ ਵੀ ਹੋਏਗਾ, ਸਿੱਖ ਸਿਪਾਹੀ ਵੀ ਹੋਵੇਗਾ। ਅੱਜ ਉਹਨਾਂ ਦਾ ਗੁਰਪੁਰਬ ਹੈ, ਸਤਿਗੁਰੂ ਅਕਾਲ ਤਖ਼ਤ ਇੱਥੇ ਆਸਣ ਤੇ ਬੈਠੇ ਔਰ ਇੱਥੋਂ ਉਪਦੇਸ਼ ਜਿਹੜਾ ਦਿੱਤਾ ਸਿੱਖਾਂ ਨੂੰ, ਸਵਾ ਲੱਖੀ ਬਣਾ ਦਿੱਤਾ, ਸਿੱਖਾਂ ਨੂੰ ਮਹਾਨ ਯੋਧੇ ਬਣਾ ਦਿੱਤਾ, ਉਸ ਪਾਤਸ਼ਾਹ ਦਾ ਗੁਰਗੱਦੀ ਪੁਰਬ। ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਹੋਣ, ਭੁੱਲਾਂ ਦੀ ਖਿਮਾ ਜੀ, ਸਰਬੱਤ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਸਰਵਣ ਕਰੋ ਜੀ।

0: ਮਨ ਮਨ ਮਹਿ ਸਾਂਝ ਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈੱਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124-4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।

0: 3868 6667
1: हो जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अति होर जानकारी ले कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी नियर

0: कैलगरी विच 24 घंटे 7 दिन चलन वाले
1: पंजाबी रेडियो 102.7 एफएम वालों हर रोज शब्द कीर्तन धार्मिक कथा ढाडी वारां तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग लई किसी भी तरह की जानकारी लेने लई तुसी फोन कर सकते हो। फोन नंबर है 403-238-4067 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अते होर जानकारी लई कॉल करो।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਗੁਰ ਅਰਜਨ ਪਿੱਖੋ ਨੇ ਗੁਰ ਅਰਜਨ ਪਿੱਖੋ ਨੇ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਗੁਰ ਅਰਜਨ

दर्शन दिसत ध्यान तार, दर्शन दिसत ध्यान तार।

आग्यंतक बदे ना सल कब।

0: ਬਲਿਹਾਰੀ ਗੁਰ ਆਪਣੈ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਕੀਏ ਕਰਤਨਾ ਲਾਗੀ ਵਾਰ। ਮਹੱਲਾ ਦੂਜਾ, ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਇਹ ਤੈ ਚਾਨਣ ਹੁੰਦਿਆਂ ਗੁਰ ਘੂਰ। ਅੰਧਾਰ ਮਹੱਲਾ ਪਹਿਲਾ,
1: ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ, ਛੁੱਟੇ ਤਿਲਵਾੜ ਜਿਉ ਸੰਜੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕੌ ਨਾਨਕ ਸੋਨਾ, ਫਲੀਐ ਫੁਲੀਐ ਬਪੜੇ, ਪੀਤਨ ਵਿੱਚ ਸਵਾ ਪੌੜੀ ਆਪਣੇ ਆਪ ਸਾਜਿਓ, ਆਪੀ ਨੇ ਰਚਿਓ ਨਾਮ ਦੀ ਖੁਦ ਸਾਜਿਐ, ਕਰ ਆਸਨ ਡਿੱਠੋ ਜਾਓ ਦਾਤਾ ਕਰਤਾ ਆਪੂ, ਉਸ ਦੇਵੈ ਕਰੈ ਪੁਸਾਓ ਤੂੰ ਜਣੋ ਸਭ ਸਹਿ, ਦਿਲੈ ਸਹਿ ਜਿੰਦ ਕਵਾਓ, ਕਰ ਆਸਨ ਡਿੱਠੋ ਜਾਓ ਡਿੱਠੋ ਜਾਓ ਡਿੱਠੋ ਜਾਓ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣੀਆਂ ਲੈਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਰਮ ਕੀ, ਸੋ ਜਾਣੇ ਜਰੀਆ ਜੀਵਨ ਮੁਕਤ ਸੁਵਖੀਐ, ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ।

0: ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਅੱਖ ਹੈ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ
1: ਪੁਛਨਾ ਦਾਤ ਵੱਡੀ ਵਡਾਈ ਜਾ ਆਪੇ ਆਪ ਨਾਨਕਾ ਨਾ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ
0: ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਹੁਕਮੇ ਕਰੇ ਵਿਨਾਸ਼ ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਇੱਕ ਨਾਵੇਂ ਧਰਮ ਬਹਾਲਿਆ ਫਿਰ ਸੱਚੇ ਹੀ ਸੱਚ ਨਿਬੜੈ ਵਾਕ ਕਟੇ ਜਜ ਮਾਲਿਆ ਥਾਉ ਨ ਪਾਇਨ ਕੂੜਿਆਰ ਮੂੰਹ ਕਾਲੇ ਦੋ ਜਿਕ ਕਾਲਿਆ ਤੇ ਨਰ ਦੀ ਸੇ ਜਿੰ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਹਲਿਆ ਧਰਮ ਹਲਿਆ ਧਰਮ ਹਲਿਆ
0: ਲਿਖਣਾ ਵੇ ਧਰਮ ਬਹਲਿਆ।

0: ਨਾਨਕ ਪੁੱਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਪਾਉ ਸੁਖਸਾਰ, ਕੁਦਰਤ ਪਤਾ ਲਈ ਆਕਾਸ਼ੀ ਕੁਦਰਤ ਸਰਵਿਆਕਾਰ, ਕੁਦਰਤ ਵੇਦ ਪ੍ਰਾਣ ਤੇ ਬਾਂਕਬਰ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤੀ ਜਹਾਨ, ਕੁਦਰਤ ਨਿੱਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪਾਉਣ ਪਾਣੀ ਬਸ ਅੰਤਰ ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀਂ ਪਾਕ, ਨਾਨਕ ਹੁਕਮੈਂਦਰ ਵੇਖੈ ਵਰਤ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ ਕੈ, ਕੋਈ ਪਸੰਦ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ, ਕਲ ਸੰਗਲ ਕਾਥ ਚਲਾਇਆ ਅੱਗੇ ਕਣ ਕੀਤ ਵਜੀਐ।

ਭੋਗਦਾ ਹੋਇਆ ਭਸਮਣ ਕੌਰਸ ਦਹਾਇਆ, ਵੱਡਾ ਹੋਇਆ ਦੁਨੀਦਾਰ ਗਲ ਸੰਗਲ ਕਰ ਚਲਾਇਆ, ਅੱਗੇ ਕਰਨੀ ਕੀਰਤ ਵਾਚੇ ਸਮਝਾਇਆ, ਥਾਉ ਨਹੁ ਵੀ ਪਾਉ ਦੀ ਹੁਣ ਸੁਣਿਆ ਕਿਆ ਰੁਆਇਆ, ਮਨ ਦਾ ਜਨਮ ਗਵਾਇਆ, ਮਨ ਦਾ ਜਨਮ ਗਵਾਇਆ।

0: ਸਲੋਕ ਮਹਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ। ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕੁੜੀ ਚੜਤਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੀ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵੇ ਪੂਰ। ਸਗਲੇ ਆ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਹੋਰ ਕਿਤੇ ਰਾਮ ਰਵਾਲ, ਕਿਤੀਆਂ ਕੰਨ ਕਹਾਣੀਆਂ, ਕਿਤੇ ਵੇਖ ਵਿਚਾਰ, ਕਿਤੇ ਨੇ ਚਮਕਦੇ ਗੜਬੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ। ਲੱਕ ਟਕਿਆਂ ਕੇ ਮੁੰਦੜੇ, ਲੱਕ ਟਕਿਆਂ ਕੇ ਹਾਰ, ਜਿੱਤਨ ਪਾਈਏ ਨਾਨਕਾ ਸੇ ਤਨ ਹੋਏ ਛਾਰ। ਗਿਆਨ ਨਾ ਗੱਲ ਨੀ ਢੂੰਡੀਏ, ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖਵਾਰ। ਪੌੜੀ ਨਦਰ ਕਰੇ ਜੇ ਆਪਣੀ, ਨਦਰੀ ਸਤਿਗੁਰ ਪਾਏ ਜੀ ਬਹੁਤ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਏ ਸਤਿਗੁਰ ਜੀ ਵਰਦਾ ਤੱਕੋ ਨਹੀਂ। ਸਭ ਸੁਣਿਓ ਲੋਕ

ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਮਹੱਲਾ ਚੌਥਾ ਗੁਰਮੁਖ ਢੂੰਡ ਢੂੰਡਿਆ ਹਰ ਸੱਜਣ ਲਤਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ

0: ਲੋਕ ਮਹੱਲਾ ਪਹਿਲਾ, ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ, ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ, ਧਨ ਵਰਤਨ ਸਭ ਜੰਜਾਲ, ਨਾਨਕ ਮੂਸੇ ਗਿਆਨ ਮਿਹੂਣੀ, ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੀ ਨਚਣ ਗੁਰ ਪੈਰ ਹਰਾਇਨ, ਫਿਰ ਸਿਰ ਉਡਰਾਵਾ ਝਾਟੀ ਪਾਏ, ਵਿਖੈ ਲੋ ਕਸੇ ਕਰ ਜਾਏ, ਰੋਟੀਆਂ ਕਾਰਨ ਪੁਰੇ ਤਾਲਾ, ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਭਾਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੇ ਕਰਮ ਚੜਾਓ, ਪਿੰਨੀ ਰਹਿਣ ਜਨਾ ਮਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਨਗਾ, ਪੰਖੀ ਪਾਉਂਦਾ ਲੈਣਾ ਸਾ, ਸੂਏ ਚਾੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਅਨੰਤ, ਬੰਧਨ ਬੰਦ ਪੁਆਏ ਸੋਈ, ਪੈ ਕਿਰਤ ਨੱਚੇ ਸਭ ਕੋਈ, ਨੱਚ ਨੱਚ ਹੱਸੇ ਚੱਲੇ ਸੇ ਰੋਈ, ਉੱਡਣਾ ਜਾਹੀ ਸਿੱਧਨਾ ਹੋਵੇ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਨਮਨ ਹੋਤ ਨਾ ਮਨ ਪਾਓ।

0: ਤਿੰਨ ਸਖਤ ਸਦਾ ਦੇ ਖਾਜੇ ਅਖਵਾਈਐ ਨਕਰ ਪੁੰਨ ਹੋ ਨੀ ਸਦਾਈਐ ਜੇ ਜਰਵਾਣਾ ਪਰ ਹਰੇ ਦਰਵੇਸ਼ ਕਹਿੰਦੀ ਆਈਐ ਗੁਰ ਹੈ ਨਾ ਭਰੀਏ ਪਾਈਏ ਗੁਰ ਹੈ ਨਾ ਭਰੀਏ ਪਾਈਏ
1: ਪੰਥ ਦਸਾਵਾ ਨਿਤ ਖੜੀ।

0: ਲੋਕ ਮਹੱਲਾ ਪਹਿਲਾ ਮੁਸਲਮਾਨਾਂ ਸਿੱਖ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਦੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਣ ਜੇਤੇ ਅਲੱਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਜੀ ਨੇ ਕੇ ਵਿਚਾਰ ਦੇ ਦੇ ਮੰਗ ਹੈ ਸਹਿਸਾ ਗੁਣਾ ਸੁਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਾਰਾ ਬਾਵੇਂ ਕਾਰ ਇੱਕ ਹੁੰਦਾ ਖੈ ਚਲੈ ਇਥਾ ਉਤਾਂ ਭਿਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਹਾਂ ਆਕਾਰਾ ਆਕਾਰ ਓਏ ਜਿਹਾ ਖੇ ਸੁਤੂਹੇ ਜਾਣੇ ਇਤਨਾ ਬਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇਰੇ ਪੀ ਘੁਮਿਆਰ ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪਰੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਰਨ ਪੀਆ ਸੋ ਜਾਣੇ ਕਰਤਾਰ ਔੜ ਬਿਨ ਸਤਿਗੁਰ ਕਿਨੇ ਨ ਪਾਇਓ ਬਿਨ ਸਤਿਗੁਰ ਕਿਨੇ ਨ ਪਾਇਓ ਸਤਿਗੁਰ ਵਿੱਚ ਆਪੁਰ ਕਿਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
2: ਔੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾ ਸੁਣਾਇਆ ਸਤਿਗੁਰ ਮਨ ਚੁਕਾਇਆ ਹੁਕਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

0: ਲੋਕ ਮਹੱਲਾ ਪਹਿਲਾ, ਹਉਂ ਚ ਆਇਆ ਹਉਂ ਚ ਗਿਆ, ਹਉਂ ਚ ਜੰਮਿਆ ਹਉਂ ਚ ਮੂਆ, ਹਉਂ ਚ ਦਿੱਤਾ ਹਉਂ ਚ ਲਿਆ, ਹਉਂ ਚ ਖੱਟਿਆ ਹਉਂ ਚ ਗਿਆ, ਹਉਂ ਚ ਸਚਿਆਰ ਕੂੜਿਆਰ, ਹਉਂ ਚ ਪਾਪ ਪੁੰਨ ਵਿਚਾਰ, ਹਉਂ ਚ ਨਰਕ ਸੁਰਗ ਅਵਤਾਰ, ਹਉਂ ਚ ਹੱਸੈ ਹਉਂ ਚ ਰੋਵੈ, ਹਉਂ ਚ ਭਰੀਐ ਹਉਂ ਚ ਧੋਵੈ, ਹਉਂ ਚ ਜਾਤੀ ਜਿਨਸੀ ਖੋਵੈ, ਹਉਂ ਚ ਮੂਰਖ ਹਉਂ ਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹਉਂ ਚ ਮਾਇਆ ਹਉਂ ਛਾਇਆ, ਹਉਮੈ ਕਰ ਕਰ ਜੰਤੂ ਪਾਇਆ, ਹਉਮੈ ਬੂਝੇ ਤਾਂ ਦਰ ਸੂਝੈ, ਗਿਆਨ ਹੁਣਾ ਕਥ ਕਥ ਰੂਝੈ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ,
1: ਹਉਮੈ ਇਹਾ ਜਤ ਹੈ ਹਉਮੈ ਕਰਮ ਕਮਾਏ, ਹਉਮੈ ਇਹੀ ਬੰਦਨਾ ਫਿਰ ਫਿਰ ਜੁਨੀ ਪਾਏ, ਹਉਮੈ ਕਿਥੋਂ ਜੇ ਕਿਥ ਸੰਜਮੇ ਜਾਏ, ਹਉਮੈ ਇਹੋ ਹੁਕਮ ਹੈ ਪੈ ਕਿਟ ਪਰਾਏ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੂ, ਇਤ ਸੰਜਮ ਦੁਖ ਜਾਏ ਪੌੜੀ ਸੇ ਕੀਤੀ ਸੰਤੋਖੀ, ਜਿਨ ਸੱਚੋ ਸੱਚ ਆਇਆ ਉਨੀ ਮੰਦੇ ਪੈਰ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆਂ ਥੋੜੇ ਬੰਦਨਾ, ਤਨ ਪਾਣੀ ਥੋੜਾ ਖਾਇਆ ਤੂੰ ਸੀ।

ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਖ ਤੇ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਦਨਾ ਪਾਣੀ ਥੋੜਾ ਖਾਇਆ, ਸ਼ੀਸ਼ੀ ਅਗਲਾ ਨਿੱਤੇ ਵਿੱਚ ਸਵਾਇਆ, ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।

0: ਲੱਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ ਦੀਪਾ ਲੋਆਂ ਮੰਡਲਾਂ ਖੰਡਾਵਰ ਪੰਡਾ ਅੰਡਜ ਜੇਰਜ ਉਤਪੁਜਾ ਖਾਣੀ ਸਿਰ ਜਹਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸੰਭਾਲੈ ਸਬਣਾ ਜਿਨ ਕਰਤੇ ਕਰਨਾ ਕੀਆ ਚਿੰਤਾ ਭੇ ਕਰਨੀ ਤਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਹਾਰੀ ਸਵਸਥ ਤਿਸ ਤਿਸ ਦੀਬਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਵਿਬਾਨ ਲੱਖ ਸੂਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕਰਤੇ ਕਰਨਾ ਕਿਆ ਲਿਖਿਆ ਹੁਣ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਜਿਨ ਸੱਚੋ ਸੱਚ ਵਰਤਾਇਆ ਜਿਸਨੇ ਤਿਸ ਮਿਲੇ ਸੱਚ ਹਾਂ ਤਿੰਨੀ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ।

ਕੀਤਾ ਸਾਹਿਬ ਇੱਕ ਦੂਜੇ ਨੂੰ ਸਭ ਸੱਚ ਵਰਤਾਇਆ ਜਿਸ ਤੋਂ ਦੇਹ ਤਿਸ ਮਿਲਿਆ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮਿਲ ਗਏ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਤ ਸੱਚ ਨ ਜਾਣੀ ਮਨ ਮੁਕੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ

बेगुन लीजिए अपने राम प्यारे।

ਬੌੜੀ ਦਾਣ ਮਹਿੰਦਾ ਤਲਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ ਕਮਨ ਲੱਗ ਧਿਆਈਏ, ਹਾਲਤ ਵੀ ਹੋ ਪਾਈਏ ਜੇ ਵੇਹੀ ਕਾਰ ਕਮਾਈਏ, ਕੋਈ ਪੁਰਬ ਲਿਖਿਆ ਤਾਂ ਧੂੜਤਨਾ ਦੀ ਪਾਈਏ, ਮਤ ਛੋੜੀ ਸੇਵ ਗਵਾਈਏ, ਮਤ ਛੋੜ ਗਵਾਈਏ।

0: ਸਲੋਕ ਮਹਲਾ ਪਹਿਲਾ। ਸਚ ਕਾਲ ਕੁੜ ਵਰਤਿਆ ਕਲ ਕਾਲ ਖਬੇਤਾ, ਬੀਓ ਬੀਜ ਪਤ ਲੈ ਗਏ ਅਬ ਕਿਉ ਉਗਵੇ ਦਾਲ, ਜੇ ਕ ਹੋਏ ਤਾਂ ਉਗਵੈ ਰੁਤੀ ਹੁਰਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਸੋਏ, ਭੈ ਵਿੱਚ ਖੁੰਭ ਚੜਾਈ ਐ ਸ਼ਰਮ ਪਾਹੁ ਤਨ ਹੋਏ, ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਈ ਮਹਲਾ ਪਹਿਲਾ।
1: ਲਭ ਪਾਵਦ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ, ਕਾਮ ਨੇ ਸਤ ਪੁੱਛੀਐ ਬੇ ਬੇ ਕਰੇ ਵਿਚਾਰ, ਅੰਧੀ ਰਹੀਤ ਗਿਆਨ ਹੁਣੀ ਭਾਏ ਪਰੇ ਮਰਦਾਰ, ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ, ਉੱਚੇ ਕੁੱਕੇ ਵਾਦਾ ਗਾਵੇ ਜੋਧਾਂ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ, ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹੇ ਕਰਬਾਰ, ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ, ਪਤ ਪ੍ਰਵਾਣਾ ਪਿਛੇ ਪਾਈਏ ਮਹਲਾ ਪਹਿਲਾ।
0: ਵਧੀ ਸਵਜ ਨਾਨਕਾ ਸੱਚਾ ਵੇਖੇ ਸੋਏ, ਸਭਨੀ ਛਾਲਾਂ ਮਾਰੀਆਂ।

ਪੜਦੁਰ ਕਰਮ ਜਿਨਾ ਕੁ ਤੁਧ ਪਾਇਆ ਤਾ ਤਿੰਨੀ ਖਸਮ ਧਿਆਇਆ ਨਗਨ ਤਾਂ ਕੇ ਬਸ ਕੁਛ ਨਹੀਂ ਤੁਧ ਵੇਖੀ ਜਗਤ ਪਾਇਆ ਇਕਨਾਂ ਨੂੰ ਤੂੰ ਮਿਲ ਹੈ ਆਪੋ ਤੋ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ।

0: ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਿਰਤ ਹੈ, ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਦੂਜਾ।
0: ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾ ਆਤਮਾ, ਆਤਮਾ ਬਾਸ ਦੇਸ ਜੇ ਕੋ ਜਾਣੇ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਪਹਿਲਾ।
1: ਕੁੰਭੇ ਬੰਦਾ ਜਲ ਰਹੇ,

ਤੇ ਹੋਵੇ ਗੁਨਾਹਗਾਰ ਤੋਂ ਮਿਸਾਦੀਏ ਜਿਹਾ ਕਹਲੇ ਕਹਲਣਾ ਤੇਵੇਂ ਹੋਣਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜੇ ਤੁਰ ਕੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਚੱਲੇ ਸੁੱਕੇ ਮਾਰੀਏ ਚੱਲੇ ਸੁੱਕੇ ਮਾਰੀਏ।

سرائیے محلے ٹی جے کے ایک اوہنکار ہاتھ گور پر تھا.

0: ਤਿਤ ਨਾਮ ਲਾਗ ਤੇ ਤੀਸ ਤੇ ਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾ ਮੈਂ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੇ ਉੱਤਰ ਦੱਖਣ ਪੁਬੇਸ਼ ਪਸ਼ਚਮ ਜਸ ਭਾਖੇ ਜਨਮ ਤਾਂ ਐ ਸਕਿਆਥ ਜਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ
1: ਨਾਮ ਤਿਹਾਵੇਂ ਦੇਵ ਤੇਤੀਸ ਔਰ ਸਾਧਕ ਸਿਧਨਾਸ ਨਾਮ ਖੰਡ ਬ੍ਰਹਿਮੰਡ ਤਾਰੇ ਜੈ ਨਾਮ ਸਮਾ ਦਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
2: ਸਤ ਸੂਰੋਂ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਤੁਰ ਤਬਲ ਤੁਜਾ ਸੇਠ ਬੈਕੁੰਠ ਬੀਨਾ ਪਰਸੇ ਸੰਤ ਪਿਆਰ ਜੇ ਕਰਤਾਰੇ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੇ ਤੋਂ ਜੋਗ
3: ਨਾਮ ਨਾਵਣ ਨਾਮ ਰਸ ਖਾਨ ਔਰ ਭੋਜਨ ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ ਤਨ ਸਤਿਗੁਰੂ ਸੇਵਿਓ ਜਿਸ ਪਸੈਗਤ ਗਮ ਜਾਣੀ ਕੁੱਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾ ਲੁਚਰੇ ਗੁਰ ਪਰਸਿਓ ਅਮਰ ਪ੍ਰਗਾਸ ਸਕਿਆਥ ਜਨਮ ਕਾ ਲੁਚਰੇ ਗੁਰ ਪਰਸਿਓ ਅਮਰ ਪ੍ਰਗਾਸ
4: ਬਾਰਜ ਕਰ ਦਾਹਿਣੇ ਸਿੱਧ ਸਨਮੁਖ ਮੁਖ ਜੋਵੈ

0: ਚਰਨ ਤਾਪਰ ਸਕੇ ਹੱਥ, ਚਰਨ ਗੁਰ ਅਮਰ ਪਵਲਰਾ। ਹੱਥ ਤਾਪਰ ਸਕੇ ਹੱਥ, ਹੱਥ ਲਗਾ ਗੁਰ ਅਮਰ ਪੈ। ਜੀ ਤਾਪਰ ਸਕੇ ਹੱਥ, ਜੀ ਗੁਰ ਅਮਰ ਪਨੀਜਾ। ਨੈਣ ਤਾਪਰ ਸਕੇ ਹੱਥ, ਨਾਇਣ ਗੁਰ ਅਮਰ ਪਖੀਜਾ। ਸਰਵਨ ਤਾਪਰ ਸਕੇ ਹੱਥ, ਸਰਵਨ ਗੁਰ ਅਮਰ ਸੁਨੀਜਾ। ਸਿਕਿਆ ਸੋਹੀਓ ਜਿਤ ਹੀ ਬਸਾ, ਗੁਰ ਅਮਰਦਾਸ ਨਿਜ ਜਗਤ ਪਿਤ। ਸਿਕਿਆ ਸੋ ਸਿਰ ਜਾਲਪ ਭਨੈ, ਜੋ ਸਿਰ ਨਿਵੈ ਗੁਰ ਅਮਰ ਨਿਤ।
1: ਤੈਂ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਨੈਣ ਬੈਨ ਮੋਹ ਇੱਕ ਇੱਕ ਦੋਏ ਠਾਏ ਨ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇ ਲੀਨੋ। ਤੀਸ ਇੱਕ ਅਰ ਪੰਜ ਸਿਤ ਪੈਂਤੀਸ ਨਾ ਖੀਨੋ। ਇੱਕੋ ਜੇ ਲੱਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਾਲਪਣ, ਤੂੰ ਇੱਕ ਲੋੜ ਹੈ ਇੱਕ ਮੰਨਿਓ।
2: ਜੇ ਸਤ ਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹਿ ਖੇਨ। ਜੇ ਸਤ ਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋ ਦੇਨ। ਜੇ ਸਤ ਗੁਰ ਸਿਮਰੰਤ, ਜੀ ਕੀ ਤਪਤ ਮਿਟਾਵੈ। ਜੇ ਸਤ ਗੁਰ ਸਿਮਰੰਤ, ਰਿੱਧ ਸਿੱਧ ਨਵ ਨਿਦ ਪਾਵੈ। ਸੋਈ ਰਾਮਦਾਸ ਗੁਰ ਬਲ ਪਾਣ, ਮਿਲ ਸੰਗਤ ਧਨ ਧਨ ਕਰੋ। ਜਿਹ ਸਤ ਗੁਰ ਲਗ ਪ੍ਰਭ ਪਾਈਐ, ਸੋ ਸਤ ਗੁਰ ਸਿਮਰਹੋ ਨਰਹੋ।
3: ਗੁਰ ਅਮਰਦਾਸ ਪਰਸਿਐ, ਪੋਹਮ ਪਾਤਕ ਬੇਨਾਸਾ ਹੈ। ਗੁਰ ਅਮਰਦਾਸ ਪਰਸਿਐ, ਸਿੱਧ ਸਾਧਕ ਆਸਾਸਾ ਹੈ। ਗੁਰ ਅਮਰਦਾਸ ਪਰਸਿਐ, ਧਿਆਨ ਲਹੀਏ ਪਹੁ ਮੁਕਹਿ। ਗੁਰ ਅਮਰਦਾਸ ਪਰਸਿਐ, ਭਉ ਲਭੇ ਗਹੁ ਚੁਕੈ। ਇੱਕ ਬਿਨ ਦੋ ਗੁਣ ਜੋ ਤੋ ਰਹੇ, ਜਾਸ ਮੰਤਰ ਮਾਨਵੈ ਲਹਿ। ਜਾਲ ਪਾਪ ਦਾਰਥ ਇਤੜੈ, ਗੁਰ ਅਮਰਦਾਸ ਡਿਠੈ ਮਿਲੈ।
4: ਜਪ ਤਪ ਸਤਸੰਤੋਖ, ਭਿਖ ਦਰਸ਼ਨ ਗੁਰ ਸਿੱਖੈ। ਸਰਨ ਭਰੇ ਤੇ ਉਬਰੈ, ਛੋੜ ਜੰਪੁਰ ਕੀ ਲਿਖੈ। ਭਗਤ ਪਾਏ ਭਰਪੂਰ, ਹਿਰਦੈ ਉਚਰੈ ਕਰਤਾਰੈ। ਗੁਰ ਗੋਹਰ ਦਰਿਆਉ, ਪਲਕ ਉਡਬੰਤੈ ਤਾਰੈ। ਨਾਨਕ ਕੁਲ ਨਿਮਲ ਅਵਤਰਿਓ, ਗੁਣ ਕਰ

ਸਤਿਗੁਰ ਖਿਮਾ ਤਾਣਿਆ ਜੁਜੂਤ ਸਮਾਣੇ ਅਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ

ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫ ਤਖ ਸੰਮਦੀ ਨੂਰ ਅਰ ਸੋਹੋਂ ਕੁਰ ਸੋਹੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠੀਆਂ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤ

ਜਿਨ ਗੁਰ ਸੇਵਿਆ ਇਸ ਦੁੱਖ ਨਾ ਸੰਤਾਪੈ। ਜਿਨ ਗੁਰ ਸੇਵਿਆ

ਸਿੱਖ ਸੋਦੇ ਸਿਮਰਤ ਵੇਦ ਨਾਨਕ ਸੋ

नहीं को देव जिस मस्तक पाग सोला का सेव जिस मस्तक पाग।

ਰਾਮ ਕਲੀ ਮਹਲਾ ਤੀਜਾ ਅਨੰਦ ਓਂਕਾਰ ਸਤਿਗੁਰ ਪ੍ਰਸਾਦਿ।

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੱਖ ਹੋਵੇ, ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹ

0: ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝੇ ਤਾਹੇ। ਸਤਿਗੁਰ ਸੰਤੋਖ ਕਾ ਧਰਮ ਗਿਰਥਵਾਹ, ਤ੍ਰੇਤੇ ਰਥ ਜਤੇ ਕਾ ਜੋਰ ਅਗਿਰਥਵਾਹ। ਦੁਆਪਰ ਰਥ ਤਪੇ ਕਾ ਕਲ
1: ਵਾਪਰ ਤਪਿਕਾ ਸਤ ਅਗਿਰਥਵਾਹੁ, ਕਾਲ ਜੁਗ ਰਥ ਗਨ ਕਾ ਕੂੜ ਅਗਿਰਥਵਾਹੁ। ਮਹਿਲਾ ਪਹਿਲਾ। ਸ਼ਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਅਛੇ ਸਾਚ ਰਹੇ, ਸਭ ਕੁਛ ਸੱਚ ਸਮਾਵੇ ਰਿਕ ਕਹਿ ਰਿਹਾ ਭਰਪੂਰ। ਰਾਮ ਨਾਮ ਦੇਵਾ ਮੈਂ ਸੂਰ, ਨਾਇ ਲੈ ਪ੍ਰਾਥ ਜਾਹੇ ਨਾਨਕ ਤੁਮ ਖੰਤ੍ਰਪਾ। ਜੁਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੇ ਰੰਕੀਆ। ਕਲ ਮਹਿ ਬੇਦ ਅਥਰਬਣ ਹੁਆ, ਨਾ ਉਖਦਾ ਏ ਲੋ ਪਿਆ, ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀ ਅਮਲਕੀਆ। ਚਾਰੇ ਵੇਦ ਹੋਸ ਚਾਰ, ਪੜੈ ਗੁਣਾ ਤਿੰਨ ਚਾਰ ਵਿਚਾਰ, ਭਾਉ ਪੱਕਰ ਨੀ ਸਦਾਏ, ਤੋ ਨਾਨਕ ਮਖੰਤਰ ਪਾਏ ਪੌੜੀ ਸਗਰ ਵਿਟੋ ਹਾਰਿਆ। ਜਿਤ ਮਿਲਿਆ ਖਸਮ ਸੰਭਾਲ ਜਿਨ ਕਰ ਦੇਸ ਜਾਣ ਜੰਦੀਆ, ਇਨ ਨੇਤਰੀ ਜਗ ਚ ਨਿਹਾਲਿਆ, ਖਸਮ ਛੋੜ ਦੂਜੇ ਲਗੇ ਰੂਬੇ ਸੇਵਣ ਜਾ ਰਿਹਾ।

ਮੈਨੂੰ ਕਰ ਉਪਦੇਸ਼ ਗਿਆਨ ਅੰਜਨ ਦੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸਿਵੜ ਜਾ ਰਿਹਾ ਸਤਿਗੁਰੂ ਹੈ ਬੰਸਾ ਵੀ ਲੈ ਕਿਨੇ ਵੀ ਪਰ ਕਿਰਪਾ।

0: ਸਲੋਕ ਮਹਲਾ ਪਹਿਲਾ ਸਿਮਰ ਰੁਖਸ ਰਾਇਰਾ ਅਤ ਦੀਰਗਤ ਮੁਚ ਉਜੇ ਆਵੇ ਆਸ ਕਰ ਜਹ ਨਰਾਸੇ ਕਿਤ ਫਲ ਫਿੱਕੈ ਫੁੱਲ ਬਕ ਬਕੇ ਕਮ ਨਾਵੇ ਪਤ ਮਿਟ ਨਿਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵ ਨਾ ਕੋਏ ਧਰਤ ਰਾਜੂ ਧੁਲੀਏ ਨਿਵੇ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀ ਸੁਣਵਾਏ ਕਿਆ ਥੀਐ ਜਾਰੀ ਦੇ ਗਈ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਲਪੂਰ ਸਬਗਲ ਸਮਾਧੰ ਮੁਖ ਚੂਰ ਬਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਾਲ ਮਾਲਾ ਤਿਲਕ ਲਿਲਾ ਟੰਗ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋਕ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ ਵਿਣ ਸਤ ਗੁਰੂ ਵਾਟ ਨ ਪਾਵੇ ਪੌੜੀ ਕੱਪੜ ਰੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਉਂਦੇ ਰਾਹ ਪੀੜੇ ਗਏ ਜਾਵਣਾ ਨੰਗਾ ਦੁੱਖ ਚਾਲਿਆ ਕੰਧ ਸਹਿ ਖਰਾੜ ਰਾਵਣਾ ਤਾਰਿਆਂ ਕਣ ਪਛੋਤਾਵਣਾ ਪਛੋਤਾਵਣਾ ਪਛੋਤਾਵਣਾ
2: ਛੱਡ ਦੁਨੀਆਂ ਅੰਦਰ ਜਾਵਣਾ ਚੰਗਾ ਆਪਣਾ ਹੁਕਮ ਕੀ ਪਛੋਤਾਵਣਾ ਪਛੋਤਾਵਣਾ

0: ਸਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤ ਵੱਟ। ਇਹ ਜਨੇਊ ਜੀ ਕਾ ਹਿਤਾ ਪਾਂਡੇ ਘੱਤ। ਨਾ ਇਹ ਟੁੱਟੈ ਨਾ ਮਣ ਲੱਗੇ ਨਾ ਇਹੋ ਜਲੇ ਨਾ ਜਾਏ। ਤਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ। ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ। ਸਿੱਖਾ ਕਣ ਚੜਾਈਆ ਗੁਰ ਬ੍ਰਾਹਮਣ ਥਿਆ। ਉਹ ਮੂਆ ਉਹ ਝੜ ਪਿਆ ਵੇ ਤੱਗਾਂ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ। ਤੱਕ ਪਾਹੋਂ ਕੱਤੀਏ ਬਾਮਣ ਵੱਟੇ ਆਏ। ਕੁਹ ਕਰਾਰਨ ਖਾਇਆ ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ। ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ। ਨਾਏ ਮੰਨਿਆ ਪਤ ਜੈ ਸਲਾਹੀ ਸੱਚ ਸੂਤ। ਦਰਗਹਿ ਅੰਦਰ ਪਾਈਏ ਤੱਗ ਨਾ ਤੂਰ ਸਪੂਤ ਮਹੱਲਾ ਪਹਿਲਾ।
0: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜਿਹਵਾ ਤੱਗ ਨਾ ਅੱਖੀ। ਵੇ ਤੱਗਾ ਆਪੇ ਵੱਤੈ ਵੜ ਧਾਗੇ ਅਵਰਾ ਕੱਤੈ। ਲੈ ਪਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ।
1: ਸੁਣ ਵੇਖੋ ਲੋਕਾਂ ਏਵੜਾ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਿਆਲ। ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸਿੰਘ ਸੇਵਾ ਕਰੇ। ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਏ ਪ੍ਰਵਾਨ।

ਮੌੜੀ ਸਾਹਿਬ ਹੋਏ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਇਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਏ ਪਰਮਾਨ ਤੱਕ ਸਮਝਾਏ ਸੀ ਮੈਂ ਭਾਵੇਂ ਸੋ ਕਰੇ ਮਨੁ ਦਿੰਦਿਆ ਸੋ ਫਲ ਪਾਏ ਸੀ ਦਾਦਰ ਕੇ ਪੈਦਾ ਜਾਏ ਸੀ ਦਾਦਰ ਕੇ ਪੈਦਾ ਸੀ।

0: ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮੈ ਪਿਤਰੀ ਦੇ ਅੱਗੇ ਵਸਤ ਸਜਾਣੀਏ ਪਿਤਰੀ ਚੋਰ ਕਰੇ ਵੱਡੀਆ ਹੈ ਹੱਥ ਲਾਲ ਕੈ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋ ਰੂ ਸਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੋਵਾਰ ਸੂਚੇ ਇਹ ਨਾ ਕੀਏ ਬੈਂਜੇ ਪਿੰਡਾ ਥੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਭਲਾਣ ਪਾਉਣ ਵੇ ਹਰ ਰੰਗੀ ਹਰਮ ਸਵਾਰਿਆ ਕੋਠੇ ਮਡ ਮਾੜੀਆਂ ਕਾਏ ਬੈਠੇ ਘਰ ਪਾ ਸਾਰਿਆ ਜੀ ਚਰਨ ਪਾਉਂਦੇ।

ਪੌੜੀ ਤੁਰੇ ਪਲਾਣੇ ਪਾਉਣ ਵੇਖ ਹਰ ਰੰਗੀ ਹਰ ਸਵਾਰਿਆ, ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰਪਾ ਸਾਰਿਆ, ਚੀਜ਼ ਕਰਨ ਮਨ ਭਖਦੇ ਹਰ ਪੁੱਜਣ ਨਾ ਹੀ ਹਰਿਆ, ਕਰ ਫੁਰਮਾਇ ਸਿਖਾਇਆ ਵੇਖ ਮਿਹਨਤ ਕਰਨ ਵਿਸਾਰਿਆ, ਜਬਨ ਹਾਰਿਆ ਦਰਿਆਈ ਜੋ ਬਨਹਾਰਿਆ।

0: ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ।
1: ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨ ਕਹਿ ਜੀਆਂ ਬਾਜਣਾ ਕੋਏ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੂਤ ਕੇਵਣਾ ਤੁਰੈ ਗਿਆਨ ਉਤਾਰੇ ਤੁਹੀ ਮਹੱਲ ਪਹਿਲਾ।
0: ਮਨ ਕਾ ਸੂਤਕ ਲੋਭ ਹੈ ਜਿਵਾਂ ਸੁਤ ਕੂੜ ਅੱਖੀ ਸੁਤ ਕਵੇਖਣਾ, ਪਰ ਤ੍ਰੈ ਪਰਧਨ ਰੂਪ ਕਨੀ ਸੁਤ ਕਨ ਪੈ ਲੈ ਬਾਰੀ ਖਾਹੇ। ਨਾਨਕ ਹੰਸਾ ਆਦਮੀ ਬਦੇ ਜਮ ਪ੍ਰਜਾਏ ਮਹੱਲਾ ਪਹਿਲਾ।
1: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦੀ ਤੋਣ ਰਿਜਕ ਸੰਭਾਏ। ਨਾਨਕ ਜਿੰਨੀ ਗੁਰਮੁਖ ਬੁੱਝਿਆ
0: ਤਿੰਨਾ ਸੂਤ ਕਨਾਈ ਪੜ ਸਤਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ
1: ਵੱਡੀਆਂ ਵਡਿਆਈਆਂ ਸਭ ਮਿਲ ਦਰਦਰੀਆਂ।
0: ਜਾਤ ਸਵਾਲਾ ਤਮਨ ਸਾਈਆਂ ਕਰ ਕੁਮਤ ਕਤਰ, ਵਿੱਚ ਮਾਰ ਕੱਢੀਆਂ ਬੁਰਿਆਈਆਂ, ਐ ਕੁਠੇ ਨੌਨ ਦਬਾਈਆਂ, ਨੌਨ ਦਬਾਈਆਂ, ਨੌਨ ਦਬਾਈਆਂ।
1: ਪੜੀ ਸਤਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵਡਿਆਈਆਂ ਸਹਿਮੇਲੇ ਦੰਦਰੀ ਆਈਆਂ, ਜਾਤ ਸੁਭਾਣਾ ਤਾਂ ਮਨ ਵਸਾਈਆਂ, ਕਰ ਕੁਮਸ ਕਾਤ ਧਰ ਵਿੱਚ ਹਮਾਰ ਲੱਗੀਆਂ ਬੁਰਿਆਈਆਂ, ਸਹਿਤ ਉੱਠੇ ਨੌਣ ਦਿਪਾਈਆਂ, ਸਹਿਤ ਉੱਠੇ ਨੌਣ।

0: ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੋਣ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪੜਨ ਸਲੋਕ, ਕਹੋਤੀ ਜਾਏ ਸਟਿਆ ਕਿਸੇ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ। ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨ ਉਚਰੈ ਬਿਨ ਨਾਵੇ ਰਸ ਖਾਏ। ਨਾਨਕੇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਮਹੱਲਾ ਪਹਿਲਾ।
1: ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵਿਆ, ਭੰਡੋ ਹੋਵੈ ਦੋਸਤੀ ਭੰਡੋ ਚੱਲੇ ਰਾਹ। ਪੰਡ ਮੋਆ ਪੰਡ ਫਾਲੀਐ ਪੰਡ ਹੋਵੈ ਬੰਦਾ, ਸੁੱਖ ਮੰਦਾ ਆਖੀਐ ਜਿਤ ਮੇਰਾ ਜਾਨ। ਭੰਡੋ ਹੀ ਪੰਡ ਜੈ ਪੰਡੇ ਬਾਜ ਨਾ ਕੋਏ, ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ, ਨਾਨਕ ਤਿਮ ਖੁਜਲੇ ਤਿਤ ਸੱਚੇ ਦਰਬਾਰ।

ਬੰਦਾ ਕਿਸੇ ਨਾ ਆਖੀਏ ਬੜੇ ਅੱਖਰੇ ਹੋ ਬੁਝੀਏ ਮੂਰਖ ਨਾਲ ਨਾ ਲੁਜੀਏ ਨਾਲ ਨਾ ਲੁਜੀਏ ਨਾਲ ਨਾ ਲੁਜੀਏ।

0: ਮਨ ਵਟਾ।
1: ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲੀਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸਟੀਐ ਮਥੁਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਐ ਪਾਣਾ ਲੈ ਸਦਾ। ਮਹੱਲਾ ਪਹਿਲਾ।
0: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨੇ ਲੱਗਾ ਰੱਬ ਸੇਤੀ ਦੇਖਨੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੋਦੀ ਕਰ ਜਾਹੀ, ਪਰਵਾਹ ਨਾਹੀਂ ਕਿਸੇ ਕਰੀ ਬਾ ਸੱਚੇ ਨਾ, ਦਰਬਾਰ ਟੁੱਪਰ ਖਚ ਮੰਗਾ ਜਬੇ ਦੇ ਤਾਂ ਕਾਹੀ, ਦੀਵਾਨ ਇੱਕੋ ਕਲਮੇ ਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੇ ਨਾਨਕਾ, ਜਿਉਂ ਤਿਲ ਪੌੜੀ ਆਪੇ ਹੀ ਕਰਨਾ ਕੀ, ਕਲ ਆਪੇ ਹੀ ਤੈ ਤਾਰੀਐ ਦੇਖ ਕੀਤਾ ਆਪਣਾ, ਦਰ ਕੱਚੀ ਪੱਕੀ ਸਾਰੀਐ ਜੋ ਆਇਆ ਸੀ ਚਲ ਸੀ, ਸਭ ਕੋਈ ਆਈ ਵਾਰੀਐ ਜਿਸ ਦੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਸਾਰੀਐ ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ ਕਾਸ ਵਾਰੀਐ ਕਾਸ ਵਾਰੀਐ
1: ਆਪਣਾ ਆਪਣਾ ਆਪੇ ਕਾਸ ਵਾਰੀਐ ਆਪੇ ਹੀ ਕਾਸ ਵਾਰੀਐ।

ਆਸਾ ਮਹਲਾ ਚੌਥਾ ਜਿੰਨਾ ਪੇਟਿਆ ਮੇਰਾ ਪੂਰਾ ਸਤਿਗੁਰੂ ਤਨਹ ਰਾਮ ਦਰਣਾ ਮੈਂ ਰਾਮ ਦਾ ਦੇ ਕ੍ਰਿਸ਼ਨਾ ਪੁੱਤ।

0: ਕਾਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾ ਬੀਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆ ਮਹੱਲਾ ਦੂਜਾ
1: ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਚਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇ ਤੀਹ ਮਨਾ ਚੱਲੇ ਕਈ ਮਣੀ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਤ ਵਿਗਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵਡਾਰੂ ਸਿਓ ਨੇ ਪਾਣੀ ਅੰਦਰ ਲੀਕ ਜਿਉ ਤਿਸਦਾ ਥਾ ਉਹਨਾਂ ਤੇ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇਕਰ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ ਤੇ ਚੱਲੇ ਖਸਮੇ ਪਾਏ ਹਰਮਤ ਉਸਨੂੰ ਅਗਲੀ ਉਹ ਵਜੋਂ ਪੇ ਦੂਣਾ ਖਾਏ ਖਸਮ ਕਰੇ ਬਰਾਬਰੀ ਬਗੈਰ ਤੇ ਅੰਦਰ ਪਾਏ ਵਜੂਗਾ ਇਹ ਅਗਲਾ ਮੋਹ ਮੂੰਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ।

ਹੌੜੀ ਚੱਕ ਲੱਗੇ ਚਰਖੀ ਜੇ ਤੱਲੇ ਖਸਮੇ ਪਹਾਏ ਗੁਰਮਤ ਕਿਸਨੋ ਅਗਲੀ ਹੋ ਜੋ ਬਿਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾ ਵਜੋ ਗਵਾਏ ਅਗਲਾ ਮੈਂ ਜਿਸ ਦਾ ਦਿੱਤਾ ਖਾਵਣਾ ਕਿਸ ਕਹੀਆ ਸਭ ਨਾਨਕ ਚੱਲੀ ਨਾਲ

0: ਲੋਕ ਮਹੱਲਾ ਦੂਜਾ, ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ।
1: ਇੱਕ ਨਹੀਂ ਚਾਕਰੀ ਜਿਤ ਪਖ ਸੁਣਾ ਜਾਏ, ਨਾਨਕ ਸੇਵ ਕਾਂਢੀ ਐ ਜਿਸੇ ਤਿਖਸਮ ਸਮਾਏ ਪੌੜੀ ਨਾਨਕ ਅੰਤਰਾ।

ਕਿਸ ਨੂੰ ਕਹੀਏ ਨਾਨਕਾ, ਸਭ ਕਿਸ ਆਪੇ ਆਪਣੀ ਵਡਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਲਗਾਏ, ਸੋ ਕਰਦਾ ਕਰ ਪ੍ਰੀਮ, ਜੀਆਂ ਰਜਿਕ ਸੰਭਾਏ, ਸਾਈ ਕਰ ਕਮਾਉਣੀ।

ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹੋ ਨਿਹਚਲ ਚੌ ਛਤ ਪੌੜੀ ਵੱਡੀ ਵੱਡਾ।

0: ਥੋੜੀ ਵੱਡੀ ਹੂੰ ਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਦਰਜੀਓ ਸਭ ਕਿਸ ਜਾਣਲਾ ਸਭ ਕਿਸ ਤੇਰੇ ਵਾਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇਜ ਆਪਣਾ ਬਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾ ਸੰਦਾਸ ਤੁਧ ਆਗੈ ਬਿਨ ਮਰਾ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸੁਰਾਤ ਦੁਈ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਂ ਬੁਰਿਆਂ ਵਾਚੈ ਧਰਮ ਹਦੂਰ ਕਰਮੀ

ਨਾਨਕ ਤੇ ਮੁਖਜ ਲੈ ਕੇਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ ਗਏ ਮਸੀਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ, ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਇ, ਵਾਰ ਸ੍ਰੀ ਭਗੌਤੀ ਜੀ ਕੇ ਪਾਤਸ਼ਾਹੀ ਦਸਵੀ। ਪ੍ਰਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿੱਠ ਸਭ ਦੁਖ ਜਾਏ, ਤੇਗ ਬਹਾਦਰ।

ਸਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਾੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਫੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ
ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਤਾਰਥ ਕੀਓ ਉਗਰ ਸੈਨ ਕਉ ਰਾਜ ਅਭੈ ਭਗਤ ਜਨ ਦੀਓ ਕਲਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ ਅਨਕਾਇ ਰਤੜਿਆ ਵਾਟ ਦੋਹਿਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ ਗੁਣ ਗੋਪਾਲ ਨਾ ਜਪ ਹੈ ਰਸਨਾ ਫਿਰ ਕਦਹੋ ਸੇ ਦੇ ਆਵਏ ਤਰ ਵਰ ਵਿਛੁਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਇਕੱਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹਿਲੀ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ ਆਗੈ ਦੂਖ ਨ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵਿਐ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪਹਿ ਜਾਣੈ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ ਲਿਖ ਕਤ ਹੈ ਨ ਛੂਟੀਐ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸਲ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ
दर्शन परस आए गुरु कै जन्म मरण दुख जाय होवै सिफत खसम दी नूर अर सोह कुर सोह चटिया तुद डठे सचे पातशाह मल जन्म जन्म दी कटिया सज्जन सच्चा पातशाह सिर शाह दशाह जिस पास बैठिया सोई सबना दावे साहो सज्जन सच्चा पातशाह सिर शाह दशाह जिस पास बैठिया सोई सबना दावे सतनाम श्री वाहे गुरु साहिब जी गुजरी महला पहला नाभ कमल ते ब्रह्मा उपजे वेद पढ़े मुख कंठ सवार ताको अंत ना जाई लखना आवत जात रह गुबार नाभ कमल ते ब्रह्मा उपजे वेद पढ़े मुख कंठ सवार ताको अंत ना जाई लखना आवत जात रह गुबार प्रीतम क्यों बिसरह मेरे प्राण आधार जाकी भगत करह जन पूरे मन जन सेवह गुर विचार राव सस दीपक जाके त्रिपवन एका ज्योत मुरार गोरमुख होए सुअहनिस निर्मल मन मुख रैण अंधार सिद्ध समाध करह नित जगरा दोहलोचन क्या हेरा अंतर ज्योत शबद तुन जाग सतगुर जगर निबेरा सोर नर नाथ बेअंत अजोनी
ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲ ਜਗ ਜੀਵਨ ਨਦਰ ਕਰਹੁ ਨਿਸਤਾਰਾ ਸੁਰ ਨਰ ਨਾਥ ਬੇਅੰਤ ਅਜੋਨੀ ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲ ਜਗ ਜੀਵਨ ਨਦਰ ਕਰਹੁ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ ਤਾਕੋ ਅੰਤ ਨਾ ਜਾਈ ਲਖਣਾ।

0: 4335555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
0: प्रोग्राम दा ए हिस्सा तुहाडे तक पाठ पूजा वालेयां दे सहयोग नाल पहुंचाया जा रहा है। इना कोल धार्मिक ऑडियो अते वीडियो रेडियो धार्मिक वॉल हैंगिंग्स शस्त्र ककार म्यूजिक इंस्ट्रूमेंट्स जिवें ढोल हारमोनियम तबला तुंबी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो यूनिट नंबर 1120 4150 109th एवेन्यू नॉर्थ ईस्ट कैलगरी।

ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾ ਤੜੀ ਨਿਤ ਹਿਰਦੈ ਰੱਖਾਂ ਸੰਭਾਲ ਵਾਹਿਗੁਰੂ ਸਾਹਿਬ ਜੀ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ

ਸਤਿਗੁਰੁ ਸੁਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਨਾਲ ਜੁੜ ਬੈਠੇ ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼

0: ਸਾਨੂੰ ਇਹ ਜੋ ਸਤਸੰਗ ਦੀਆਂ ਘੜੀਆਂ ਨਸੀਬ ਹੋ ਰਹੀਆਂ ਹਨ, ਗੁਰੂ ਦੀ ਮਿਹਰ ਗੁਰੂ ਦੀ ਕਿਰਪਾ ਨਾਲ ਆਓ ਯਤਨ ਕਰੀਏ ਕਿ ਸਾਡਾ ਇਹ ਜੀਵਨ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਵਿੱਚ ਰੰਗਿਆ ਜਾਏ। ਕਿਉਂਕਿ ਜਿੰਨੀ ਦੇਰ ਤੱਕ ਸਾਡੇ ਜੀਵਨ ਚ ਗੁਰਬਾਣੀ ਦਾ ਰੰਗ ਚੜ੍ਹਨਾ ਸ਼ੁਰੂ ਨਹੀਂ ਹੁੰਦਾ, ਓਨੀ ਦੇਰ ਤੱਕ ਜ਼ਿੰਦਗੀ ਦੀਆਂ ਅਨੇਕਾਂ ਹੀ ਮੁਸ਼ਕਲਾਂ, ਜ਼ਿੰਦਗੀ ਦੇ ਬਹੁਤ ਸਾਰੇ ਉਤਰਾਅ ਚੜ੍ਹਾਅ ਜਿਨ੍ਹਾਂ ਵਿੱਚ ਇਹ ਜੀਵਨ ਉਲਝਿਆ ਹੀ ਰਹੇਗਾ। ਜੀਵਨ ਦੀਆਂ ਉਲਝਣਾਂ ਵਿੱਚੋਂ ਨਿਕਲਿਆ ਹੀ ਤਾਂ ਜਾ ਸਕਦਾ ਹੈ ਜੇ ਇਨਸਾਨੀਅਤ ਨਾਲ ਸੰਬੰਧਿਤ ਜੋ ਗੁਣ ਸਤਿਗੁਰੂ ਜੀ ਨੇ ਦਰਸਾਏ ਹਨ ਉਹ ਸਾਡੀ ਜ਼ਿੰਦਗੀ ਵਿੱਚ ਆ ਜਾਣ। ਗਰੀਬ ਨਿਵਾਸ ਸਤਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਕੀਰਤਨ ਸ਼ਰਵਣ ਕੀਤਾ ਹੈ, ਉਪਰੰਤ ਗੁਰੂ ਅਮਰਦਾਸ ਜੀ ਦੇ ਉਚਾਰਣ ਕੀਤੇ ਹੋਏ ਇਸ ਪਾਵਨ ਮੁਬਾਰਕ ਉਪਦੇਸ਼ ਨੂੰ ਜੋ ਅਸੀਂ ਲੜੀਵਾਰ ਵਿਚਾਰਨ ਦਾ ਯਤਨ ਕਰ ਰਹੇ ਹਾਂ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਅੱਜ ਦਾ ਇਹ ਮੁੱਖ ਵਾਕ, ਅੱਜ ਦੀ ਇਹ ਬਖਸ਼ਿਸ਼ ਸੋਹਲੇ ਦੇ ਪਰਥਾਏ ਹੈ। ਪਹਿਲਾਂ ਅਸੀਂ ਇਹ ਸਮਝ ਲਈਏ ਕਿ ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ, ਖੁਸ਼ੀ ਦਾ ਗਾਇਆ ਜਾਣ ਵਾਲਾ ਗੀਤ। ਪਰ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸੋਹਲਾ ਸ਼ਬਦ ਵਰਤਿਆ ਹੈ ਤੇ ਸੋਹਲਾ ਸ਼ਬਦ ਖੁਸ਼ੀ ਦਾ ਗੀਤ ਵਰਤਦਿਆਂ ਹੋਇਆਂ ਗਰੀਬ ਨਿਵਾਜ ਨੇ ਨਾਲ ਬਖਸ਼ਿਸ਼ ਕਰ ਦਿੱਤੀ ਆ ਸ਼ਬਦ ਸੁਹਾਵਾ। ਇਹ ਖੁਸ਼ੀ ਦਾ ਗੀਤ ਸ਼ਬਦ ਦੁਆਰਾ ਸੋਹਣਾ ਹੈ, ਇਹ ਸ਼ਬਦ ਦੇ ਕਾਰਨ ਸੋਹਣਾ ਹੈ। ਕਿਉਂ ਸੋਹਣਾ ਹੈ? ਕਿਉਂਕਿ ਇਹ ਸਤਿਗੁਰੂ ਨੇ ਸੁਣਾਇਆ ਹੈ, ਇਹ ਸ਼ਬਦ ਗਰੀਬ ਨਿਵਾਜ ਸਤਿਗੁਰੂ ਦਾ ਹੈ। ਇਸ ਖੁਸ਼ੀ ਦੇ ਗੀਤ ਵਿੱਚ, ਇਸ ਸਿਫਤ ਸਲਾਹ ਵਿੱਚ ਸਤਿਗੁਰੂ ਦੀ ਆਪਣੀ ਮੱਤ ਸ਼ਾਮਲ ਹੈ, ਸਤਿਗੁਰੂ ਦੇ ਗੁਣ, ਸਤਿਗੁਰੂ ਦੀ ਵਿਚਾਰ, ਸਤਿਗੁਰੂ ਦਾ ਗਿਆਨ ਉਪਦੇਸ਼ ਸ਼ਾਮਲ ਹੈ। ਹੁਣ ਸਤਿਗੁਰੂ ਗਰੀਬ ਨਿਵਾਜ ਸਾਨੂੰ ਆਖਦੇ ਹੈ ਭਾਈ ਤੁਸੀਂ ਸਾਰੇ ਇਹ ਖੁਸ਼ੀ ਦਾ ਗੀਤ ਗਾਵੋ। ਇਹ ਖੁਸ਼ੀ ਦਾ ਗੀਤ ਗਾਓਗੇ ਜੀਵਨ ਵਿੱਚ ਖੁਸ਼ੀ ਖੇੜਾ ਵਸ ਜਾਏਗਾ। ਹੁਣ ਗੁਰਬਾਣੀ ਨੂੰ ਅਸੀਂ ਧਿਆਨ ਨਾਲ ਪੜਾਂਗੇ ਤਾਂ ਗਰੀਬ ਨਿਵਾਜ ਦੀ ਬਾਣੀ ਅੰਦਰ ਸੋਹਲਾ ਦੋ ਤਰ੍ਹਾਂ ਨਾਲ ਵਰਤਿਆ ਮਿਲਦਾ ਹੈ। ਇੱਕ ਤਾਂ ਸੋਹਲਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਦੀ ਸਿਫਤ ਸਲਾਹ, ਖੁਸ਼ੀ ਦਾ ਗੀਤ, ਆਨੰਦ ਦਾ ਗੀਤ, ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸਲਾਹ ਵੀ ਅਸੀਂ ਆਖਦੇ ਹਾਂ। ਸੋਹਲਾ ਇੱਕ ਬਾਣੀ ਵੀ ਜੋ ਸਿੱਖਾਂ ਦੇ ਨਿਤਨੇਮ ਵਿੱਚ ਸ਼ਾਮਲ ਹੈ, ਜਿਸ ਵਿੱਚ ਪੰਜ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹਨ। ਸੋਹਲਾ ਇੱਕ ਬਾਣੀ ਦਾ ਨਾਂ ਵੀ ਹੈ ਜਿਸ ਨੂੰ ਅਸੀਂ ਕਈ ਵਾਰੀ ਪਰਮ ਭੁਲੇਖੇ ਜਾਂ ਵਿਗੜੇ ਰੂਪ ਵਿੱਚ ਕੀਰਤਨ ਸੋਹਲਾ ਕਹਿ ਦਿੰਦੇ ਹਾਂ, ਪਰ ਬਾਣੀ ਦਾ ਨਾਂ ਕੇਵਲ ਸੋਹਲਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋ ਤਰ੍ਹਾਂ ਦਾ ਸੋਹਲਾ ਸ਼ਬਦ ਵਰਤਿਆ ਮਿਲਦਾ ਹੈ। ਇੱਕ ਹੈ ਸੋਹਲਾ ਜੋ ਖੁਸ਼ੀ ਦਾ ਗੀਤ ਹੈ, ਜੋ ਗੁਰੂ ਦੇ ਸ਼ਬਦ ਰਾਹੀਂ ਸਾਨੂੰ ਵਾਹਿਗੁਰੂ ਅਕਾਲ ਪੁਰਖ ਵੱਲ ਲੈ ਕੇ ਜਾਂਦਾ ਹੈ। ਦੂਜਾ ਸਤਿਗੁਰੂ ਜੀ ਨੇ ਇੱਕ ਹੋਰ ਸੋਹਲਾ ਸ਼ਬਦ ਵਰਤਿਆ ਹੈ, ਉਸ ਨੂੰ ਸੋਹਲੜਾ ਵਰਤ ਕੇ ਤੇ ਗਰੀਬ ਨਿਵਾਜ ਨੇ ਉਹ ਵੀ ਪੱਖ ਸਾਡੇ ਸਾਹਮਣੇ ਰੱਖਿਆ ਕਿ ਕੁਝ ਲੋਕ ਗੁਰੂ ਦੇ ਸ਼ਬਦ ਨਾਲੋਂ ਆਪਣਾ ਨਾਤਾ ਤੋੜ ਕੇ, ਗੁਰੂ ਦੇ ਸ਼ਬਦ ਦਾ ਸਿਧਾਂਤ ਭੁੱਲ ਕੇ, ਗੁਰੂ ਵਾਲੀ ਮੱਤ ਨੂੰ ਵਿਸਾਰ ਕੇ ਤੇ ਖੁਸ਼ੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਆ। ਉਹ ਗਾ ਗਾ ਕੇ ਗੀਤ ਤੇ ਬੜੀ ਆਪਣੀ ਜੀਵਨ ਦੀ ਜਿਹੜੀ ਮਰਜ਼ੀ ਹੈ, ਜੀਵਨ ਦੇ ਜੋ ਅੰਦਰ ਚਾਹ ਹੈ, ਮਲਾਰ ਹੈ, ਉਸ ਨੂੰ ਜ਼ਾਹਰ ਕਰਨ ਦਾ ਯਤਨ ਕਰਦੇ ਹਨ ਕਿ ਅਸੀਂ ਗੀਤ ਗਾ ਕੇ ਆਪਣੀ ਖੁਸ਼ੀ ਸਾਂਝੀ ਕਰ ਰਹੇ ਹਾਂ, ਦੂਜਿਆਂ ਨੂੰ ਦਿਖਾ ਰਹੇ ਹਾਂ, ਪ੍ਰਗਟ ਕਰ ਰਹੇ ਹਾਂ। ਹੁਣ ਸਤਿਗੁਰੂ ਜੀ ਨੇ ਦੋਵੇਂ ਪ੍ਰਕਾਰ ਦਾ ਸੋਹਲਾ ਸਾਡੇ ਸਾਹਮਣੇ ਰੱਖਿਆ। ਇੱਕ ਸੋਹਲਾ ਸਤਿਗੁਰੂ ਨੇ ਜਿਹੜਾ ਦੂਜੇ ਨੰਬਰ ਤੇ ਰੱਖਿਆ ਹੈ, ਉਹ ਇੱਕ ਬੱਚੇ ਦੇ ਜਨਮ ਦਾ ਪੱਖ ਲੈ ਕੇ ਸਾਡੇ ਸਾਹਮਣੇ ਰੱਖਿਆ। ਸਤਿਗੁਰੂ ਆਖਦੇ ਹੈ ਜਦੋਂ ਕਦੀ ਕਿਸੇ ਗ੍ਰਿਸ਼ਤੀ ਦੇ ਘਰ ਵਿੱਚ ਬੱਚਾ ਜਨਮ ਲੈਂਦਾ ਹੈ ਤਾਂ ਬੱਚੇ ਦੇ ਜਨਮ ਲੈਣ ਸਮੇਂ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ, ਸਾਰਾ ਪਰਿਵਾਰ ਰਿਸ਼ਤੇਦਾਰ, ਭੈਣ ਭਰਾ, ਦੋਸਤ ਮਿੱਤਰ ਖੁਸ਼ ਹੋ ਜਾਂਦੇ ਹਨ, ਵਧਾਈਆਂ ਦਿੰਦੇ ਹਨ। ਫਿਰ ਕਦੀ ਸਮਾਂ ਐਸਾ ਵੀ ਬਣ ਜਾਂਦਾ ਜਦੋਂ ਸਾਰੇ ਦੋਸਤ ਮਿੱਤਰ, ਭੈਣ ਭਰਾ, ਰਿਸ਼ਤੇਦਾਰ ਇਕੱਠੇ ਹੋ ਕੇ ਰਲ ਕੇ ਖੁਸ਼ੀ ਮਨਾਉਂਦੇ ਹਨ, ਪਾਰਟੀ ਕਰਦੇ ਹਨ, ਗੀਤ ਗਾਉਂਦੇ ਹਨ, ਵਧਾਈਆਂ ਦਿੰਦੇ ਹਨ ਇਤਿਆਦਿਕ। ਸਾਰਾ ਪ੍ਰੋਗਰਾਮ ਸੰਸਾਰਿਕ ਪੱਧਰ ਤੇ ਆਪਣਾ ਨਿਸ਼ਚਿਤ ਕਰਕੇ ਉਸ ਨੂੰ ਨਿਭਾਉਂਦੇ ਹਨ। ਉਹ ਸਤਿਗੁਰੂ ਗਰੀਬ ਨਿਵਾਜ ਆਖਦੇ ਹੈ, ਬੱਚੇ ਦੇ ਜਨਮ ਸਮੇਂ ਗੁਰੂ ਦੀ ਮੱਤ ਛੱਡ ਕੇ, ਗੁਰੂ ਦਾ ਸਿਧਾਂਤ ਛੱਡ ਕੇ, ਗੁਰੂ ਵਾਲੇ ਵਿਚਾਰ ਛੱਡ ਕੇ ਆਪਣੀ ਜੀਵਨ ਜਾਤ ਤੇ ਜਾਚ ਇਨਸਾਨੀਅਤ ਦੀਆਂ ਹੱਦਾਂ ਵੀ ਟੱਪ ਕੇ ਸਾਕਤਾਂ ਵਾਲੇ ਉਹ ਗੀਤ ਜਿਨ੍ਹਾਂ ਨੂੰ ਖੁਸ਼ੀ ਦੇ ਗੀਤ ਆਖਿਆ ਗਿਆ, ਜੇ ਅਸੀਂ ਖੁਸ਼ੀ ਵਿੱਚ ਭੰਗੜਾ ਪਾ ਰਹੇ ਹਾਂ, ਖੁਸ਼ੀ ਵਿੱਚ ਗੀਤ ਗਾ ਰਹੇ ਹਾਂ, ਐਸੇ ਗੀਤ ਗਾਏ ਗਏ। ਸਤਿਗੁਰੂ ਗਰੀਬ ਨਿਵਾਜ ਧਿਆਨ ਦਿਵਾ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਤੇ ਆਖਦੇ ਹੈ, ਭਾਈ ਧਿਆਨ ਦਿਓ, ਜਨਮੇ ਕਹੋ ਵਾਜੇ ਵਜਾਏ ਸੋਹਲੜੇ ਅਗਿਆਨੀ ਗਾਏ। ਜੇ ਕੋਈ ਜੰਮ ਪਵੇ ਵਾਜੇ ਵਜਾਏ ਜਾਂਦੇ ਹੈ, ਵਧਾਈਆਂ ਦਿੱਤੀਆਂ ਜਾਂਦੀਆਂ, ਖੁਸ਼ੀ ਮਨਾਈ ਜਾਂਦੀ ਹੈ। ਜਨਮੇ ਕਹੋ ਵਾਜੇ ਵਜਾਏ ਸੋਹਲੜੇ ਅਗਿਆਨੀ ਗਾਏ, ਜੋ ਜਨਮੇ ਤਿਸ ਸਰ ਪਰ ਮਰਨਾ। ਸਤਿਗੁਰੂ ਆਖਦੇ ਜੋ ਜੰਮ ਪਿਆ ਹੈ ਇਹਦੀ ਖੁਸ਼ੀ ਇੰਨੀ ਮਨਾ ਰਹੇ ਹੋ, ਤੁਹਾਨੂੰ ਗੁਰੂ ਵੀ ਭੁੱਲ ਗਿਆ, ਰੱਬ ਦੇ ਸਿਧਾਂਤ, ਰੱਬ ਵਾਲਾ ਵਿਚਾਰ ਭੁੱਲ ਗਿਆ, ਇਨਸਾਨੀਅਤ ਦੀਆਂ ਹੱਦਾਂ ਟੱਪ ਕੇ ਹੋਰ ਸ਼ਰਾਬ, ਭੰਗੜੇ ਤੇ ਨਾਚ ਗਾਣੇ ਵਿੱਚ ਸ਼ਾਮਲ ਹੋ ਗਏ ਹੋ। ਧਿਆਨ ਰੱਖੋ, ਜਿਸ ਜਨਮ ਦੇ ਸਮੇਂ ਖੁਸ਼ੀ ਦੇ ਗੀਤ ਗਾ ਕੇ ਨੱਚ ਰਹੇ ਹੋ, ਟੱਪ ਰਹੇ ਹੋ, ਆਪਣੀ ਇਨਸਾਨੀਅਤ ਨੂੰ ਵੀ ਪਿੱਛੇ ਛੱਡਿਆ ਹੋਇਆ, ਗੁਰੂ ਦੇ ਸਿਧਾਂਤ ਵੀ ਛੱਡੇ ਹੋਏ ਹੈ। ਜੋ ਜਨਮੇ ਤਿਸ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹਾ ਹੈ, ਸਾਰਿਆਂ ਦੇ ਸਿਰ ਤੇ ਇਹ ਸਾਹਾ, ਇਹ ਸਮਾਂ ਅਟਲ ਲਿਖਿਆ ਹੋਇਆ, ਜਿਹੜਾ ਜੰਮਿਆ ਹੈ ਉਸਨੇ ਮਰ ਵੀ ਜਾਣਾ, ਇੰਨੀ ਖੁਸ਼ੀ ਮਨਾਉਣ ਦਾ ਕੀ ਮਤਲਬ। ਸਤਿਗੁਰੂ ਇਸ ਪਾਸਿਓਂ ਵਰਜਦੇ ਹੈ, ਇਹੋ ਜਿਹਾ ਖੁਸ਼ੀ ਦੇ ਗੀਤ, ਇਹੋ ਜਿਹਾ ਖੁਸ਼ੀ ਦਾ ਮਾਹੌਲ, ਇਹੋ ਜਿਹਾ ਕੋਈ ਵੀ ਆਪਣਾ ਆਲਾ ਦੁਆਲਾ ਨਾ ਸਿਰਜੋ ਜਿਸ ਵਿੱਚ ਰੱਬ ਭੁੱਲ ਜਾਏ, ਜਿਸ ਵਿੱਚ ਗੁਰੂ ਦੇ ਸਿਧਾਂਤ ਛਕੇ ਤੇ ਟੰਗੇ ਜਾਣ। ਐਸਾ ਕੋਈ ਵੀ ਪ੍ਰੋਗਰਾਮ, ਐਸਾ ਕੋਈ ਵੀ ਸਮਾਂ ਨਿਸ਼ਚਿਤ ਨਾ ਕਰੋ। ਸਤਿਗੁਰੂ ਤਾਂ ਹੀ ਸਮਝਾਉਂਦੇ ਹੈ, ਜ਼ਿੰਦਗੀ ਦੇ ਸਮੇਂ ਨੂੰ ਸਫਲਿਆਂ ਕਰਨਾ ਹੈ, ਜਿੱਥੇ ਅਸਾਂ ਜ਼ਿੰਦਗੀ ਦੇ ਸਮੇਂ ਨੂੰ ਸਫਲਿਆਂ ਕਰਨਾ ਹੈ, ਉੱਥੇ ਸਮਾਜ ਨੂੰ ਵੀ ਇੱਕ ਚੰਗੀ ਸੇਧ ਦਿੱਤੀ ਜਾ ਸਕਦੀ ਹੈ, ਸਮਾਜ ਦੇ ਸਾਹਮਣੇ ਵੀ ਇੱਕ ਚੰਗੇ ਪੂਰਨੇ ਪਾ ਕੇ ਸਮਾਜ ਨੂੰ ਵੀ ਸੇਧ ਦਿੱਤੀ ਜਾ ਸਕਦੀ ਹੈ ਕਿ ਭਾਈ ਜੇਕਰ ਸਾਡੇ ਘਰ ਵਿੱਚ ਕੋਈ ਖੁਸ਼ੀ ਦਾ ਸਮਾਂ ਹੈ, ਖੁਸ਼ੀ ਦਾ ਕੋਈ ਮਾਹੌਲ ਹੈ, ਤਾਂ ਸਾਨੂੰ ਇਨਸਾਨੀਅਤ ਦੀਆਂ ਹੱਦਾਂ ਟੱਪਦਿਆਂ ਹੋਇਆਂ ਗੁਰੂ ਦੇ ਸਿਧਾਂਤ ਵੱਲ ਪਿੱਛ ਨਹੀਂ ਕਰ ਲੈਣੀ ਚਾਹੀਦੀ, ਖੁਸ਼ੀ ਮਨਾਈਏ। ਖੁਸ਼ੀ ਮਨਾਉਣ ਦੇ ਬਥੇਰੇ ਢੰਗ ਸਤਿਗੁਰੂ ਜੀ ਨੇ ਸਾਨੂੰ ਦਰਸਾਏ ਹਨ, ਅਸੀਂ ਖੁਸ਼ੀ ਨੂੰ ਜ਼ਾਹਰ ਕਰ ਸਕਦੇ ਹਾਂ, ਮਨਾ ਸਕਦੇ ਹਾਂ, ਪਰ ਇਸ ਢੰਗ ਨਾਲ ਖੁਸ਼ੀ ਨਾ ਮਨਾਈ ਜਾਏ ਜਿੱਥੇ ਗੁਰੂ ਅਤੇ ਰੱਬ ਦਾ ਸਿਧਾਂਤ ਸਾਡੇ ਤੋਂ ਵਿਸਰ ਜਾਏ। ਸਤਿਗੁਰੂ ਇਸੇ ਕਰਕੇ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਹੈ ਤੇ ਖੁਸ਼ੀ ਦੇ ਗੀਤ ਨਾਲ ਸੋਹਲੇ ਨਾਲ ਜੋੜਦਿਆਂ ਹੋਇਆਂ ਸਾਨੂੰ ਬਖਸ਼ਿਸ਼ ਕਰਕੇ ਇਹ ਜਾਚ ਦੱਸਦੇ ਹਨ ਕਿ ਭਾਈ ਆਓ, ਅਸਾਂ ਆਪਣੇ ਜੀਵਨ ਵਿੱਚ ਖੁਸ਼ੀ ਦਾ ਗੀਤ ਗਾਉਣਾ ਹੈ। ਸਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਹੈ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ। ਹੇ ਭਾਈ ਤੁਸੀਂ ਗਾਵੋ, ਸੋਹਲਾ ਗਾਉਣ ਤੋਂ ਤੁਹਾਨੂੰ ਕੋਈ ਰੋਕਦਾ ਨਹੀਂ, ਖੁਸ਼ੀ ਦੇ ਗੀਤ, ਮੰਗਲ ਦੇ ਗੀਤ ਗਾਉਣ ਤੋਂ ਤੁਹਾਨੂੰ ਕੋਈ ਰੋਕਦਾ ਨਹੀਂ, ਕੋਈ ਇਸ ਦੀ ਵਿਰੋਧਤਾ ਨਹੀਂ ਕਰਦਾ, ਖੁਸ਼ੀ ਦੇ ਗੀਤ ਗਾਓ, ਪਰ ਕਿਹੜੇ ਗਾਉਣੇ ਆ, ਨਿਰਭਉ ਦਾ ਸੋਹਲਾ ਗਾਈਏ। ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ, ਮੈਂ ਫਿਰ ਦੁਹਰਾ ਦਿਆਂ, ਚੇਤਾ ਕਰਵਾ ਦਿਆਂ, ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ। ਸਤਿਗੁਰੂ ਆਖਦੇ ਖੁਸ਼ੀ ਦਾ ਗੀਤ ਗਾਓ ਪਰ ਨਿਰਭਉ ਵਾਲਾ ਗਾਓ, ਉਸ ਮਾਲਕ ਦੇ ਖੁਸ਼ੀ ਵਾਲਾ ਗੀਤ ਗਾਓ ਜਿਹੜਾ ਤੁਹਾਡੇ ਜੀਵਨ ਵਿੱਚ ਵੀ ਗੁਣ ਪੈਦਾ ਕਰੇ, ਜਿਸ ਦੇ ਬਾਬਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਉਸ ਦੇ ਜੀਵਨ ਵਿੱਚ ਵੀ ਗੁਣ ਪੈਦਾ ਹੋ ਜਾਣ, ਐਸਾ ਗੀਤ ਗਾਓ। ਕਿਵੇਂ ਕਰਨਾ, ਕਈ ਵਾਰੀ ਅੱਜ ਸਾਡੇ ਸਮਾਜ ਵਿੱਚ ਅਨਮਤ ਨੂੰ ਬਹੁਤ ਪ੍ਰਧਾਨਤਾ ਮਿਲਦੀ ਹੈ, ਸਾਡੇ ਘਰਾਂ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਖਸ਼ਿਸ਼ ਨਾਲ ਜੋ ਦਾਤਾਂ ਪ੍ਰਾਪਤ ਹੋਈਆਂ ਹਨ, ਬੱਚਾ ਵਾਹਿਗੁਰੂ ਅਕਾਲ ਪੁਰਖ ਦੀ ਬਖਸ਼ਿਸ਼ ਦਾਤ ਹੈ। ਹੁਣ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਵਕਤ ਸਾਡੇ ਸਿੱਖ ਪਰਿਵਾਰਾਂ ਵਿੱਚ ਹੀ ਬਹੁਤ ਕੁਝ ਐਸਾ ਦੇਖਣ ਨੂੰ ਮਿਲ ਸਕਦਾ ਜਿੱਥੇ ਨਾ ਗੁਰਮਤ ਦੀ ਗੱਲ, ਨਾ ਗੁਰੂ ਦਾ ਸਿਧਾਂਤ, ਕੋਈ ਨੇੜੇ ਤੇੜੇ ਵਾਲੀ ਗੱਲ ਨਹੀਂ ਬਣਦੀ, ਸਗੋਂ ਅਨਮਤ ਦਾ ਪ੍ਰਭਾਵ ਲੈ ਕੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾ ਰਹੇ ਹਾਂ ਔਰ ਮਨਾਉਂਦੇ ਜਾ ਰਹੇ ਹਾਂ। ਜੇ ਕੋਈ ਉਸ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਜੇ ਕੋਈ ਉਹਦੇ ਵਿਚਕਾਰ ਗੁਰੂ ਦੀ ਮੱਤ ਨੂੰ ਸ਼ਾਮਲ ਕਰਨ ਦਾ ਯਤਨ ਕਰਦਾ ਹੈ ਤਾਂ ਬਹੁਤ ਵਾਰੀ ਵਰਜ ਦਿੱਤਾ ਜਾਂਦਾ ਹੈ, ਮੂੰਹ ਫੇਰ ਲਿਆ ਜਾਂਦਾ ਹੈ ਕਿ ਨਹੀਂ ਇਹ ਪਛੜੀਆਂ ਗੱਲਾਂ ਹਨ, ਅੱਜ ਮਾਡਰਨ ਜ਼ਮਾਨਾ ਹੈ, ਪੜ੍ਹੇ ਲਿਖੇ ਲੋਕਾਂ ਦਾ ਯੁੱਗ ਹੈ, ਐਸੀਆਂ ਗੱਲਾਂ ਨੇ। ਕੋਈ ਗੱਲ ਨਹੀਂ, ਸਾਰਾ ਚੱਲਦਾ ਹੈ ਜੀ, ਸਾਰੇ ਕਰਦੇ ਆ, ਸਾਨੂੰ ਕਰਨ ਵਿੱਚ ਕੀ ਹਰਜ ਹੈ, ਤੁਸੀਂ ਰੋਕੋ ਨਾ। ਗੁਰੂ ਸਵਾਰਿਓ, ਸਾਨੂੰ ਗੁਰੂ ਹਜ਼ੂਰ ਬੈਠ ਕੇ ਇਸ ਗੱਲ ਦਾ ਧਿਆਨ ਦੇ ਲੈਣਾ ਚਾਹੀਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਖੁਸ਼ੀ ਮਨਾਉਣ ਚ ਕੋਈ ਹਰਜ ਨਹੀਂ, ਖੁਸ਼ੀਆਂ ਮਨਾਈਆਂ ਜਾਣ, ਰੱਬ ਨੇ ਖੁਸ਼ੀਆਂ ਦਿੱਤੀਆਂ, ਖੁਸ਼ੀਆਂ ਮਨਾਈਆਂ ਜਾਣ, ਪਰ ਰੱਬ ਨੂੰ ਵਿੱਚ ਸ਼ਾਮਲ ਰੱਖਿਆ ਜਾਏ। ਰੱਬ ਦੇ ਸਿਧਾਂਤ ਜੀਵਨ ਵਿੱਚ ਕਾਇਮ ਰਹਿਣੇ ਚਾਹੀਦੇ ਹੈ। ਕਈ ਵਾਰੀ ਸਾਡੇ ਵੀਰ ਭੈਣਾਂ ਇਹਦੀ ਬਾਣੀ ਦਾ ਪੱਖ ਸਾਹਮਣੇ ਰੱਖ ਦਿੰਦੇ ਹੈ ਤੇ ਇਹ ਗੱਲ ਸੁਣਾ ਦਿੰਦੇ ਹੈ ਜਿਵੇਂ ਸੁਣੀ ਸੁਣਾਈ ਚੇਤੇ ਕੀਤੀ ਹੋਈ। ਵੇਖੋ ਜੀ, ਤੁਸੀਂ ਐਵੇਂ ਮਾਰਦੇ ਰਹਿੰਦੇ ਹੋ, ਐਵੇਂ ਰੋਕਦੇ ਰਹਿੰਦੇ ਹੋ, ਵਿਰੋਧਤਾ ਕਰਦੇ ਰਹਿੰਦੇ ਹੋ, ਨਹੀਂ ਇਹ ਤਾਂ ਸਤਿਗੁਰੂ ਨੇ ਵੀ ਬਾਣੀ ਚ ਆਖਿਆ, ਨੱਚਣ ਕੁੱਦਣ ਮਨ ਕਾ ਚਾਉ। ਠੀਕ ਹੈ, ਬੜੀ ਵਧੀਆ ਗੱਲ ਹੈ, ਗੁਰਬਾਣੀ ਦੀ ਇੱਕ ਪੰਕਤੀ ਕਿਸੇ ਬਹਾਨੇ ਚੇਤੇ ਹੋ ਗਈ, ਨੱਚਣ ਕੁੱਦਣ ਮਨ ਕਾ ਚਾਉ, ਜੇ ਅਸੀਂ ਪੜ੍ਹ ਲਿਆ ਤੇ ਅਗਲੀ ਪੰਕਤੀ ਸਾਨੂੰ ਨਾਲ ਪੜ੍ਹਨੀ ਪਏਗੀ, ਨਾਨਕ ਜਿਨ ਮਨ ਭਾਉ ਤਿੰਨਾ ਮਨ ਪਾਓ। ਜੇ ਮਨ ਵਿੱਚ ਗੁਰੂ ਵਾਲਾ ਭੈ ਹੋਏਗਾ, ਪਿਆਰ ਬਣਿਆ ਰਹੇਗਾ। ਇਹ ਨਹੀਂ ਕਿ ਭਾਉ ਤੇ ਭਾਉ, ਪਿਆਰ ਅਤੇ ਨਿਰਮਲ ਅਦਬ ਗੁਰੂ ਦਾ ਛੱਡ ਕੇ ਅਸੀਂ ਨੱਚਣ ਕੁੱਦਣ ਵਿੱਚ ਸ਼ਾਮਲ ਹੋ ਜਾਈਏ। ਐਸਾ ਨੱਚਣ ਕੁੱਦਣ ਸਤਿਗੁਰੂ ਨੇ ਮਨਾ ਕੀਤਾ ਹੈ, ਸਤਿਗੁਰੂ ਐਸੇ ਨੱਚਣ ਕੁੱਦਣ ਨੂੰ ਮਨਾ ਕਰਦੇ ਹੋਏ ਸਾਨੂੰ ਪਾਵਨ ਬਾਣੀ ਦਾ ਬੋਲ ਵੀ ਬਖਸ਼ਿਸ਼ ਕਰਦੇ ਆ। ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਮੇਰੇ ਰੱਬ ਜੀ, ਹੇ ਮੇਰੇ ਪਿਆਰੇ ਮਾਲਕ ਜੀ, ਮੇਰੇ ਕੰਨਾਂ ਵਿੱਚ ਇਹ ਬੋਲ ਨਾ ਪੈਣ, ਮੈਂ ਆਪਣੇ ਕੰਨਾਂ ਨਾਲ ਇਹੋ ਜਿਹੇ ਬੋਲ ਨਹੀਂ ਸੁਣਨਾ ਚਾਹੁੰਦਾ। ਸਿੱਖਾਂ ਨੂੰ ਇਸ ਗੱਲ ਤੇ ਵਧੇਰੇ ਪਹਿਰਾ ਦੇਣਾ ਚਾਹੀਦਾ ਹੈ। ਅੱਜ ਸਿੱਖਾਂ ਵਿੱਚ ਖਿਮਾ ਕਰ ਦੇਣਾ, ਨਾਰਾਜ਼ ਨਾ ਹੋਣਾ, ਵਧੇਰੇ ਪ੍ਰਭਾਵ ਇਹਨਾਂ ਗੱਲਾਂ ਦਾ ਹੈ ਜਿਹੜੀ ਗੱਲ ਮੈਂ ਸਤਿਗੁਰੂ ਦੀ ਬਾਣੀ ਵਿੱਚੋਂ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ। ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਬੋਲਤ ਬੋਲ ਅਜਾਏ। ਸਾਕਤਾਂ ਦੇ ਗੀਤ, ਸਾਕਤਾਂ ਦੀਆਂ ਧੁਨੀਆਂ, ਸਾਕਤਾਂ ਦੇ ਬੋਲੇ ਹੋਏ ਬੋਲ, ਹੇ ਮੇਰੇ ਰੱਬ ਜੀ, ਮੇਰੇ ਕੰਨਾਂ ਵਿੱਚ ਨਾ ਪੈਣ, ਕਿਉਂਕਿ ਸਾਕਤਾਂ ਦੇ ਬੋਲ ਮੇਰੇ ਕੰਨਾਂ ਵਿੱਚ ਪੈਣ ਨਾਲ ਮੇਰੀ ਬਿਰਤੀ ਭੰਗ ਹੁੰਦੀ ਹੈ, ਮੇਰੇ ਜੀਵਨ ਅੰਦਰ ਖਲਾਅ ਪੈਦਾ ਹੁੰਦਾ ਹੈ, ਮੇਰੇ ਜੀਵਨ ਦੇ ਅੰਦਰ ਲਗਾਤਾਰ ਅਸ਼ਾਂਤੀ ਪੈਦਾ ਹੁੰਦੀ ਹੈ, ਮੇਰੇ ਜੀਵਨ ਵਿੱਚ ਰੱਬ ਜੀ ਵਾਲੇ ਗੁਣਾਂ ਤੋਂ ਲਗਾਤਾਰ ਦੂਰੀ ਵੱਧਦੀ ਹੈ। ਕਿਰਪਾ ਕਰਿਓ, ਮੇਰੇ ਜੀਵਨ ਵਿੱਚ ਇਹ ਸਾਕਤਾਂ ਦੇ ਗੀਤ, ਸਾਕਤਾਂ ਦੇ ਗੀਤਾਂ ਦੀਆਂ ਧੁਨੀਆਂ ਨਾ ਪੈਣ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਸਤਿਗੁਰੂ ਦੀ ਬਾਣੀ ਦਾ ਪੱਖ ਸਾਹਮਣੇ ਰੱਖ ਰਿਹਾ ਹਾਂ। ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਮੇਰੇ ਕੰਨਾਂ ਵਿੱਚ ਇਹ ਬੋਲ ਨਾ ਪੈਣ। ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ, ਇਹ ਬੋਲ ਵਿਅਰਥ ਦੇ ਹਨ, ਮੇਰੇ ਕੰਨਾਂ ਵਿੱਚ ਨਾ ਪੈਣ। ਪਰ ਅੱਜ ਜਦੋਂ ਕਿਤੇ ਸਾਡੇ ਘਰੇਲੂ ਕਾਰਜਾਂ ਅੰਦਰ ਦੇਖਿਆ ਜਾਏ ਤੇ ਇਹਨਾਂ ਸਾਕਤ ਗੀਤਾਂ ਨਾਲ ਖੁਸ਼ੀਆਂ ਮਨਾਈਆਂ ਜਾਂਦੀਆਂ, ਬਹੁਤ ਸਾਰਾ ਆਪਣਾ ਜਿਹੜਾ ਜ਼ਿੰਦਗੀ ਦਾ ਰੁਝੇਵਾ ਹੈ ਉਸ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਕੇ ਤੇ ਆਖਿਆ ਜਾਂਦਾ, ਉਹ ਨਹੀਂ ਯਾਰ, ਸਾਰਾ ਦਿਨ ਬਾਣੀ ਪੜ੍ਹੀ ਜਾਣੀ ਹੈ, ਕੋਈ ਮਨੋਰੰਜਨ ਦੀ ਗੱਲ ਵੀ ਕਰੀਏ, ਕੋਈ ਗਾਣਾ ਸੁਣ ਲਈਏ, ਕੋਈ ਟੇਪ ਲਾ ਲਈਏ, ਬਹੁਤ ਸਾਰੀਆਂ ਐਸੀਆਂ ਗੱਲਾਂ। ਗੁਰਸਵਾਰਿਓ, ਮਨੋਰੰਜਨ ਤਾਂ ਬਾਣੀ ਵੀ ਕਰਦੀ ਹੈ, ਜੀਵਨ ਦੇ ਅੰਦਰ ਸੋਹਣਾ ਸੁਚੱਜਾਪਣ ਗੁਰਬਾਣੀ ਵੀ ਦਿੰਦੀ ਹੈ, ਉਸ ਤੋਂ ਕਿਉਂ ਨਹੀਂ ਅਸੀਂ ਲੈ ਲੈਂਦੇ? ਪਰ ਅਸੀਂ ਉਹ ਬੋਲ, ਉਹ ਸਾਰਾ ਕੁਝ ਆਪਣੇ ਜੀਵਨ ਵਿੱਚ ਧਾਰਨ ਕਰਦੇ ਜਾ ਰਹੇ ਹਾਂ, ਉਹ ਸੱਭਿਆਚਾਰ ਦੇ ਨਾਂ ਤੇ ਸਾਡੇ ਜੀਵਨ ਅੰਦਰ ਥੋਪਿਆ ਜਾ ਰਿਹਾ ਹੈ, ਔਰ ਲਗਾਤਾਰ ਉਸ ਸੱਭਿਆਚਾਰ ਨੂੰ ਅਪਣਾ ਕੇ ਗੁਰਬਾਣੀ ਦੇ ਸੱਭਿਆਚਾਰ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਗਰੀਬ ਨਿਵਾਜ ਸਤਿਗੁਰੂ ਜੀ ਜਦੋਂ ਸਾਨੂੰ ਸੋਹਿਲਾ ਬਖਸ਼ਦੇ ਹਨ, ਖੁਸ਼ੀ ਦਾ ਗੀਤ ਬਖਸ਼ਦੇ ਹਨ, ਇਹ ਖੁਸ਼ੀ ਦਾ ਗੀਤ ਸਾਡੇ ਜੀਵਨ ਵਿੱਚ ਆਨੰਦ ਭਰਦਾ ਹੈ, ਇਹ ਖੁਸ਼ੀ ਦਾ ਗੀਤ ਸਾਨੂੰ ਰੱਬ ਦੇ ਨੇੜੇ ਕਰਦਾ ਹੈ, ਸਾਨੂੰ ਸਮਾਜਿਕ ਭਾਈਚਾਰੇ ਵਿੱਚ ਇੱਕ ਦੂਜੇ ਨਾਲ ਮਿਲਣਾ ਸਿਖਾਉਂਦਾ ਹੈ, ਅਸੀਂ ਸਮਾਜਿਕ ਭਾਈਚਾਰੇ ਦੇ ਤੌਰ ਤੇ ਕਿਵੇਂ ਰਹਿਣਾ ਹੈ, ਕਿਵੇਂ ਇੱਕ ਦੂਜੇ ਦੀ ਸਹਾਇਤਾ ਕਰਨੀ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਸਾਡਿਆਂ ਘਰਾਂ ਅੰਦਰ ਬੱਚਿਆਂ ਦੇ ਜਨਮ ਦਿਨ ਮਨਾਏ ਜਾਂਦੇ ਹੈ, ਕਿਵੇਂ ਕਰ ਦੇਣਾ, ਅਨਮਤ ਦਾ ਪ੍ਰਭਾਵ ਹੈ, ਮੋਮਬੱਤੀਆਂ ਜਗਾ ਕੇਕ ਕੱਟ ਲੈਣਾ, ਤਾੜੀਆਂ ਮਾਰ ਦੇਣੀਆਂ ਤੇ ਕੁਝ ਸੁਣੇ ਸੁਣਾਏ ਉਹਨਾਂ ਵਾਲੇ ਬੋਲ ਬੋਲ ਕੇ ਤੇ ਫਿਰ ਬੱਚੇ ਕੋਲੋਂ ਇਹ ਆਸ ਰੱਖਣੀ ਕਿ ਤੂੰ ਇਹ ਮੋਮਬੱਤੀਆਂ ਬੁਝਾ ਦੇ, ਇਹਨਾਂ ਨੂੰ ਫੂਕ ਮਾਰ ਦੇ। ਬੜਾ ਇੱਕ ਅਨਮਤ ਦਾ ਪ੍ਰਭਾਵ ਸਾਡੇ ਵਿੱਚ ਹੈ। ਕਿਵੇਂ ਕਰਨਾ, ਜਿਸ ਬੱਚੇ ਨੂੰ ਆਰੰਭ ਤੋਂ ਇਹ ਸਿੱਖਿਆ ਦੇ ਰਹੇ ਹਾਂ ਕਿ ਤੂੰ ਦੀਵਾ ਗੁੱਲ ਕਰ ਦੇਣਾ, ਦੀਵੇ ਬੁਝਾਉਣੇ ਹੈ, ਉਹ ਵੱਡਾ ਹੋ ਕੇ ਕੀ ਕਰੇਗਾ। ਅਸੀਂ ਦੀਵੇ ਬੁਝਾਉਣੇ ਨਹੀਂ, ਦੀਵੇ ਜਗਾਉਣ ਦੀ ਗੱਲ ਕਰਨੀ ਹੈ, ਅਸੀਂ ਹਨੇਰੇ ਦੀ ਗੱਲ ਨਹੀਂ ਕਰਨੀ। ਉਹਨੂੰ ਇਹ ਨਹੀਂ ਕਹਿਣਾ ਕਿ ਤੂੰ ਹਨੇਰਾ ਕਰ ਦੇ, ਮੋਮਬੱਤੀਆਂ ਬੁਝਾ ਦੇ। ਅਸਾਂ ਤਾਂ ਉਹ ਇਨਸਾਨ ਸਮਾਜ ਵਿੱਚ ਪੈਦਾ ਕਰਨੇ ਹੈ ਜਿਹੜੇ ਸਮਾਜ ਵਿੱਚ ਚਾਨਣ ਵੰਡਣ, ਜਿਹੜੇ ਸਮਾਜ ਵਿੱਚ ਗਿਆਨ ਵੰਡਣ, ਜਿਹੜੇ ਸਮਾਜ ਨੂੰ ਅਨਮਤ ਵਿੱਚੋਂ ਕੱਢ ਕੇ, ਬੁਰਿਆਈਆਂ ਵਿੱਚੋਂ ਕੱਢ ਕੇ ਸੱਚਮੁੱਚ ਹੀ ਇੱਕ ਸੋਹਣੇ ਸੁਚੱਜੇ ਸਮਾਜ ਦੀ ਸਿਰਜਣਾ ਕਰ ਦੇਣ। ਸਤਿਗੁਰੂ ਕਿਰਪਾ ਕਰਨ, ਸਾਡਿਆਂ ਘਰਾਂ ਅੰਦਰ ਜੋ ਇਹ ਅਨਮਤ ਦਾ ਪ੍ਰਭਾਵ ਹੈ, ਇਸ ਨੂੰ ਰੋਕਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਆਸਰਾ ਲੈਣਾ ਪਏਗਾ, ਬਾਣੀ ਨੂੰ ਸਮਝਣਾ ਪਏਗਾ। ਜਨਮ ਦਿਨ ਮਨਾਈਏ, ਮੈਨੂੰ ਪਤਾ ਮੇਰੇ ਆਖਿਆ ਹਟਣਾ ਨਹੀਂ ਕਿਸੇ ਨੇ, ਜਨਮ ਦਿਨ ਮਨਾਈਏ, ਪਰ ਸਿੱਖ ਰਵਾਇਤਾਂ ਦੇ ਮੁਤਾਬਕ ਜੇ ਬੱਚੇ ਦਾ ਜਨਮ ਦਿਨ ਮਨਾ ਰਹੇ ਹਾਂ, ਮੈਂ ਵੇਖਦਾ ਇੱਥੇ ਬਹੁਤ ਸਾਰੇ ਵੀਰ ਭੈਣਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹੈ, ਅਰਦਾਸ ਕਰਾਉਂਦੇ ਹੈ, ਦੇਗ ਵਰਤਾਉਂਦੇ ਹੈ, ਸਤਿਗੁਰੂ ਦੇ ਹਜ਼ੂਰ ਆਣ ਕੇ ਇਸ ਖੁਸ਼ੀ ਨੂੰ ਸਾਂਝਿਆਂ ਕਰਦੇ। ਆਓ ਥੋੜਾ ਜਿਹਾ ਹੋਰ ਸ਼ਾਮਿਲ ਹੋ ਜਾਈਏ, ਥੋੜਾ ਜਿਹਾ ਹੋਰ ਗੁਰਮਤ ਨੂੰ ਵਿੱਚ ਸ਼ਾਮਿਲ ਕਰ ਲਈਏ, ਬੱਚੇ ਦਾ ਜਨਮ ਦਿਨ ਮਨਾਈਏ। ਬੱਚੇ ਦਾ ਜਨਮ ਦਿਨ ਮਨਾਉਂਦੇ ਵਕਤ ਜੇ ਅਸੀਂ ਦੂਜੇ ਨੂੰ ਵਧਾਈ ਦਿੰਦੇ ਹਾਂ, ਜੇ ਅਸੀਂ ਦੂਜੇ ਨਾਲ ਖੁਸ਼ੀ ਸਾਂਝੀ ਕਰਦੇ ਹਾਂ, ਤੇ ਪੁੱਛ ਜ਼ਰੂਰ ਲਿਆ ਕਰੀਏ, ਤੁਸੀਂ ਬੱਚੇ ਦਾ ਪੰਜਵਾਂ ਜਨਮ ਦਿਨ ਮਨਾ ਰਹੇ ਹੋ। ਇਸ ਪੰਜਵੇਂ ਜਨਮ ਦਿਨ ਦੇ ਮਨਾਉਂਦਿਆਂ ਹੋਇਆਂ ਗੁਰੂ ਦੇ ਹਜ਼ੂਰ ਅਰਦਾਸ ਵੀ ਹੋਈ, ਦੇਗ ਵੀ ਵਰਤਾਈ ਗਈ, ਭਲਿਓ ਇੱਕ ਗੱਲ ਦਾ ਜਵਾਬ ਦਿਓ, ਇਸ ਬੱਚੇ ਦੇ ਹੱਥ ਵਿੱਚ ਕੜਾ ਪਾਇਆ ਕਿ ਨਹੀਂ ਪਾਇਆ? ਬੱਚੇ ਦਾ ਤੁਸੀਂ ਛੇਵਾਂ ਜਨਮ ਦਿਨ ਮਨਾ ਰਹੇ ਹੋ, ਦੱਸੋ ਬੱਚੇ ਨੂੰ ਕਿੰਨੇ ਪਿਆਰਿਆਂ ਦੇ ਨਾਂ ਯਾਦ ਕਰਵਾ ਦਿੱਤੇ, ਕਿੰਨਾ ਪਾਠ ਯਾਦ ਕਰਵਾਇਆ, ਤੁਸੀਂ ਕਿੰਨਾ ਗੁਰੂ ਵਾਲੇ ਪਾਸੇ ਪ੍ਰੇਰਨਾ ਕੀਤੀ ਹੈ। ਬੱਚੇ ਦਾ ਤੁਸੀਂ 15ਵਾਂ ਜਨਮ ਦਿਨ ਮਨਾ ਰਹੇ ਹੋ, ਅਜੇ ਤੱਕ ਬੱਚੇ ਕੋਲ ਕੰਘਾ ਨਹੀਂ, ਕੜਾ ਨਹੀਂ। ਜੇ ਅਸੀਂ ਇਹ ਸੱਭਿਆਚਾਰ ਆਪਣੇ ਬੱਚਿਆਂ ਨੂੰ ਆਰੰਭ ਤੋਂ ਦੇਣਾ ਸ਼ੁਰੂ ਕਰਾਂਗੇ, ਜਨਮ ਦਿਨ ਮਨਾਈਏ, ਪਰ ਜਨਮ ਦਿਨ ਮਨਾਉਂਦੇ ਵਕਤ ਅਸੀਂ ਧਿਆਨ ਰੱਖਣਾ ਹੈ ਕਿਤੇ ਐਸਾ ਨਾ ਹੋ ਜਾਏ ਇਹ ਖੁਸ਼ੀ ਕੇਵਲ ਇਸ ਤਰ੍ਹਾਂ ਦੀ ਬਣ ਜਾਏ ਜਿਵੇਂ ਸਤਿਗੁਰੂ ਨੇ ਆਖਿਆ ਸੀ, ਜਨਮੈ ਕਉ ਵਾਜੇ ਵਾਜਾਏ, ਸੋਹਿਲੜੇ ਅਗਿਆਨੀ ਗਾਏ, ਜੋ ਜਨਮੈ ਤਿਸ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹਾ ਹੈ। ਇਹ ਮੌਤ ਦਾ ਸਾਇਆ ਸਾਰਿਆਂ ਦੇ ਸਿਰ ਤੇ ਲਿਖਿਆ, ਜਿਸ ਦੇ ਬਾਬਤ ਅੱਜ ਖੁਸ਼ ਹੋ ਕੇ ਗੀਤ ਗਾ ਰਹੇ ਹਾਂ। ਹੋ ਸਕਦਾ ਕੁਦਰਤ ਦਾ ਭਾਣਾ ਕੱਲ ਨੂੰ ਸਾਨੂੰ ਰੋਣਾ ਵੀ ਪੈ ਜਾਏ। ਗਰੀਬ ਨਿਵਾਜ ਸਤਿਗੁਰੂ ਸਾਨੂੰ ਪਿਆਰ ਨਾਲ ਸਮਝਾ ਕੇ ਆਖਦੇ, ਆਓ ਖੁਸ਼ੀ ਦੇ ਗੀਤ ਨੂੰ ਗਾਈਏ। ਖੁਸ਼ੀ ਦਾ ਗੀਤ ਸਾਨੂੰ ਸਤਿਗੁਰੂ ਨੇ ਬਖਸ਼ਿਆ ਹੈ, ਇਹ ਖੁਸ਼ੀ ਦਾ ਗੀਤ ਸਾਨੂੰ ਰੱਬ ਦੇ ਨੇੜੇ ਲਿਜਾਂਦਾ ਹੈ, ਇਨਸਾਨੀਅਤ ਨੂੰ ਆਪਸ ਵਿੱਚ ਮਿਲ ਕੇ ਰਹਿਣਾ ਸਿਖਾਉਂਦਾ ਹੈ, ਭਾਈਚਾਰਕ ਸਾਂਝ ਬਣਾਉਂਦਾ ਹੈ, ਸਾਡੇ ਜੀਵਨ ਵਿੱਚ ਗੁਣ ਪੈਦਾ ਕਰਦਾ ਹੈ। ਪਰ ਉਹ ਗੀਤ ਜਿਹੜੇ ਅਸੀਂ ਗਾ ਕੇ ਸੁਣ ਕੇ ਖੁਸ਼ੀ ਮਹਿਸੂਸ ਕਰਦੇ ਹਾਂ, ਉਹ ਸਾਨੂੰ ਰੱਬ ਤੋਂ ਦੂਰ ਲਿਜਾਂਦੇ ਹਨ, ਸਾਡੇ ਭਾਈਚਾਰੇ ਦੇ ਅੰਦਰ, ਸਮਾਜਿਕ ਰਹਿਣੀ ਸਹਿਣੀ ਦੇ ਅੰਦਰ ਖਲਾਅ ਪੈਦਾ ਕਰਦੇ ਹਨ। ਗਰੀਬ ਨਿਵਾਜ ਸਤਿਗੁਰੂ ਨੇ ਸਾਨੂੰ ਅੱਜ ਦਾ ਇਹ ਮੁੱਖ ਵਾਕ ਜਦੋਂ ਬਖਸ਼ਿਸ਼ ਕੀਤਾ ਤੇ ਦਾਤਾ ਜੀ ਆਖਦੇ ਹੈ, ਇਹ ਸੋਹਿਲਾ ਸ਼ਬਦ ਸੁਹਾਵਾ, ਇਹ ਸੋਹਿਲਾ ਸ਼ਬਦ ਦੁਆਰਾ ਸ਼ਬਦ ਨਾਲ ਸੋਹਣਾ ਬਣਿਆ ਹੋਇਆ ਖੁਸ਼ੀ ਦਾ ਗੀਤ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਸ਼ਬਦ ਦੁਆਰਾ ਬਣਿਆ ਹੋਇਆ ਖੁਸ਼ੀ ਦਾ ਗੀਤ ਸਤਿਗੁਰੂ ਨੇ ਭਾਈ ਸੁਣਾਇਆ ਹੈ। ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇਹ ਉਹਨਾਂ ਦੇ ਮਨ ਵਿੱਚ ਖੁਸ਼ੀ ਦਾ ਗੀਤ ਵਸ ਜਾਂਦਾ ਹੈ, ਇਹ ਖੁਸ਼ੀ ਦਾ ਗੀਤ ਉਹਨਾਂ ਦੇ ਜੀਵਨ ਵਿੱਚ ਆ ਜਾਂਦਾ ਹੈ ਜਿਨ ਧੁਰੋਂ ਲਿਖਿਆ ਆਇਆ, ਜਿਨ੍ਹਾਂ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਸੁਰਤ ਵਿੱਚ ਸੋਚ ਵਿੱਚ ਮਿਹਰ ਕਰਕੇ ਇਹ ਮਤ ਟਿਕਾ ਦਿੱਤੀ, ਇਹ ਗੁਣ ਟਿਕਾ ਦਿੱਤੇ, ਸੱਚਮੁੱਚ ਹੀ ਉਹ ਲਗਾਤਾਰ ਇਸ ਸੋਹਲੇ ਨਾਲ ਸਾਂਝ ਬਣਾਈ ਰੱਖਦੇ ਹਨ। ਗਰੀਬ ਨਿਵਾਜ ਆਖਦੇ ਆ ਫਿਰ ਹੋਰ ਉਸ ਤੋਂ ਅੱਗੇ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ, ਇੱਕ ਉਹ ਵੀ ਨੇ ਜਿਹੜੇ ਗੱਲਾਂ ਬਾਤਾਂ ਕਰ ਛੱਡਦੇ ਨੇ, ਬਥੇਰੇ ਨੇ ਗੱਲਾਂ ਕਰਨ ਵਾਲੇ, ਸਤਿਗੁਰੂ ਦੀ ਬਾਣੀ ਇੱਥੋਂ ਤੱਕ ਵੀ ਆਖ ਦਿੰਦੀ ਹੈ, ਗੱਲਾਂ ਵਾਲੇ ਹੈਣ ਕਨੇਰੇ ਛੱਡ ਨਾ ਸਕਦਾ ਕੋਈ, ਬੜੀਆਂ ਗੱਲਾਂ ਲੋਕ ਕਰਦੇ ਨੇ, ਬਹੁਤ ਸਾਰੀਆਂ ਬਾਤਾਂ ਪਾਉਂਦੇ ਨੇ, ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਜਾਂਦੀਆਂ। ਦੇਖੋ ਜੀ, ਬਾਣੀ ਦਾ ਪ੍ਰਚਾਰ ਨਹੀਂ, ਬਾਣੀ ਦੀ ਸਮਝ ਨਹੀਂ ਲੱਗਦੀ, ਬਾਣੀ ਨੂੰ ਕੌਣ ਪੜੇ ਜੀ, ਕਿਹੜਾ ਇੰਨੀਆਂ ਗੱਲਾਂ ਕਰੇ, ਸਾਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਸਮਾਜ ਨਾਲ ਵੀ ਰਲ ਕੇ ਚੱਲਣਾ ਪੈਂਦਾ, ਕੁਝ ਸਮਾਜ ਦੀਆਂ ਗੱਲਾਂ ਵੀ ਕਰਨੀਆਂ ਪੈਂਦੀਆਂ। ਗੁਰੂ ਸਵਾਰਿਓ, ਸਮਾਜ ਦੀਆਂ ਹੀ ਗੱਲਾਂ ਬਾਣੀ ਨੇ ਕੀਤੀਆਂ, ਬਾਣੀ ਨੇ ਸਮਾਜ ਤੋਂ ਤੋੜਿਆ ਨਹੀਂ, ਬਾਣੀ ਨੇ ਸਮਾਜ ਤੋਂ ਦੂਰ ਨਹੀਂ ਕੀਤਾ, ਸਗੋਂ ਗੁਰਬਾਣੀ ਨੇ ਤਾਂ ਸਮਾਜ ਦੀ ਸੋਹਣੀ ਸਿਰਜਣਾ ਦੀ ਗੱਲ ਕੀਤੀ ਹੈ, ਗੁਰਬਾਣੀ ਨੇ ਤਾਂ ਸੋਹਣੇ ਸਮਾਜ ਵਿੱਚ ਜਿਉਣਾ ਸਿਖਾਇਆ ਹੈ, ਸਮਾਜ ਨੂੰ ਸੋਹਣਾ ਬਣਾ ਕੇ ਅਸੀਂ ਆਪਣਾ ਜੀਵਨ ਕਿਵੇਂ ਸੋਹਣਾ ਬਣਾ ਸਕਦੇ ਹਾਂ। ਗੁਰਬਾਣੀ ਸਾਨੂੰ ਸਮਾਜ ਤੋਂ ਤੋੜਦੀ ਨਹੀਂ, ਵੱਖਰੀ ਗੱਲ ਹੈ, ਅਸੀਂ ਗੁਰਬਾਣੀ ਵਾਲਾ ਸੱਭਿਆਚਾਰ ਅਜੇ ਤੱਕ ਆਪਣੇ ਵਿੱਚ ਲਾਗੂ ਹੀ ਨਹੀਂ ਕਰ ਸਕੇ, ਗੁਰਬਾਣੀ ਵਾਲਾ ਸੱਭਿਆਚਾਰ ਅਸੀਂ ਆਪਣੇ ਵਿੱਚ ਬਣਾ ਹੀ ਨਹੀਂ ਸਕੇ, ਲਗਾਤਾਰ ਗੁਰਬਾਣੀ ਨਾਲੋਂ ਵਿੱਥ ਪੈਣ ਕਰਕੇ ਇਹ ਸੱਭਿਆਚਾਰ ਸਾਡੇ ਵਿੱਚੋਂ ਗਵਾਚਦਾ ਜਾਂਦਾ ਹੈ, ਗੁਰਬਾਣੀ ਦੇ ਬਣੇ ਹੋਏ ਮੁਹਾਵਰੇ ਅੱਜ ਸਾਨੂੰ ਵਿਸਰਦੇ ਜਾਂਦੇ। ਖਿਮਾ ਕਰਨਾ, ਦੇਖੋ ਕਿੰਨਾ ਨਿਗਾਰ ਅੱਜ ਤੱਕ ਹੈ ਸਾਡੇ ਅੰਦਰ। ਕਈ ਵਾਰੀ ਸਾਡੇ ਆਮ ਸਮਾਜ ਵਿੱਚ ਕਈ ਵਾਰੀ ਮਜ਼ਾਕ ਦੇ ਤੌਰ ਤੇ ਜਾਂ ਕਈ ਵਾਰੀ ਲੜਦੇ ਲੜਦੇ ਇੱਕ ਦੂਜੇ ਨੂੰ ਇਹ ਬੋਲ ਆਮ ਤੌਰ ਤੇ ਸਾਡੇ ਪੰਜਾਬੀ ਸਮਾਜ ਵਿੱਚ ਸੁਣਨ ਨੂੰ ਮਿਲ ਜਾਂਦੇ ਹੈ। ਜਦੋਂ ਕੋਈ ਇੱਕ ਦੂਜੇ ਨੂੰ ਉੱਚਾ ਨੀਵਾਂ ਮੰਦਾ ਬੋਲ ਰਿਹਾ ਹੋਵੇ ਤਾਂ ਆਮ ਤੌਰ ਤੇ ਇਹ ਬੋਲ ਮਿਲਣਗੇ, ਤੈਨੂੰ ਸੁਣਾਵਾਂ ਸਲੋਕ, ਜਾਂ ਫਿਰ ਆਖਣਗੇ ਤੂੰ ਸੁਣ ਲਿਆ ਸਲੋਕ। ਅਸਲ ਵਿੱਚ ਇਹ ਸਲੋਕ ਸ਼ਬਦ ਗੁਰਬਾਣੀ ਦੇ ਵਿੱਚੋਂ, ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅਸੀਂ ਸਲੋਕ ਪੜਾਂਗੇ, ਗੁਰਬਾਣੀ ਵਿਚਲੇ ਬਾਕੀ ਗੁਰੂ ਸਾਹਿਬਾਨ ਦੇ ਸਲੋਕ ਪੜਾਂਗੇ, ਜਿਹੜੇ ਸਿੱਧਾ ਸਾਡੇ ਇਸ ਆਲੇ ਦੁਆਲੇ ਦੇ ਪਖੰਡ ਤੇ ਕਰਮ ਕਾਂਡ ਤੇ ਆਲੇ ਦੁਆਲੇ ਪਏ ਹੋਏ ਜੰਜਾਲ ਤੇ ਮਨਮਤ ਤੇ ਸਿੱਧਾ ਵਾਰ ਕਰਦੇ ਹਨ, ਉਹ ਸਲੋਕ ਉਹਨਾਂ ਸਲੋਕਾਂ ਦੇ ਪਰਥਾਏ ਅੱਜ ਸਾਡੇ ਵਿੱਚੋਂ ਬਾਣੀ ਨਿਕਲ ਗਈ, ਬਾਣੀ ਵਿਸਰ ਗਈ, ਬਾਣੀ ਦੀ ਜਗ੍ਹਾ ਤੇ ਅਸੀਂ ਮੰਦੇ ਬੋਲ ਤੇ ਹੋਰ ਕੁਰੀਤੀਆਂ ਵਿੱਚ ਇਹਨਾਂ ਗੱਲਾਂ ਨੂੰ ਸ਼ਾਮਿਲ ਕਰ ਲਿਆ। ਮੁਹਾਵਰਾ ਬਾਣੀ ਦਾ ਸੀ, ਮੈਂ ਤੈਨੂੰ ਸਲੋਕ ਸੁਣਾਵਾਂ, ਤੂੰ ਸੁਣ ਲਿਆ ਸਲੋਕ, ਪਰ ਹੁਣ ਬਾਣੀ ਨਾ ਹੋਣ ਕਰਕੇ ਉਹਦੇ ਪਿੱਛੇ ਭਾਵਨਾ ਮੰਦੀ ਆ ਗਈ, ਉਹਦੇ ਪਿੱਛੇ ਦੂਜਿਆਂ ਨਾਲ ਮੰਦਾ ਬੋਲਣਾ, ਉੱਚਾ ਨੀਵਾਂ ਬੋਲਣਾ, ਜਿੱਥੇ ਆਪਣੇ ਜੀਵਨ ਵਿੱਚ ਗਿਰਾਵਟ ਪੈਦਾ ਕਰਦਾ ਹੈ, ਉੱਥੇ ਦੂਜਿਆਂ ਦੇ ਜੀਵਨ ਵਿੱਚ ਵੀ ਗਿਰਾਵਟ ਪੈਦਾ ਕਰਦਾ। ਸਤਿਗੁਰੂ ਆਖਦੇ ਨਹੀਂ, ਅਸਾਂ ਤਾਂ ਗੁਰਬਾਣੀ ਦੇ ਅਨੁਸਾਰ ਜਿਉਂਦਿਆਂ ਹੋਇਆਂ ਇਸ ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਲਾ, ਗੱਲਾਂ ਬੜੀਆਂ ਹੋ ਰਹੀਆਂ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ ਜਿਹੜਾ ਖੁਸ਼ੀ ਦਾ ਗੀਤ ਸਤਿਗੁਰੂ ਨੇ ਸੁਣਾਇਆ ਹੈ। ਆਓ ਭਾਈ, ਇਸ ਨੂੰ ਜੀਵਨ ਵਿੱਚ ਧਾਰਨ ਕਰੀਏ, ਇਸ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ, ਇਹ ਸਤਿਗੁਰੂ ਦਾ ਖੁਸ਼ੀ ਦਾ ਗੀਤ, ਇਹ ਖੁਸ਼ੀ ਦਾ ਮੰਗਲ, ਇਹ ਆਨੰਦ ਦੇਣ ਵਾਲਾ, ਸੋਹਣਾ ਜੀਵਨ ਬਣਾ ਦੇਣ ਵਾਲਾ, ਚੰਗੇ ਸਮਾਜ ਦੀ ਸਿਰਜਣਾ ਕਰਨ ਵਾਲਾ ਖੁਸ਼ੀ ਦਾ ਗੀਤ ਗਾਇਆ ਕਰੀਏ, ਉਹ ਗੀਤਾਂ ਤੋਂ ਖਹਿੜਾ ਛਡਾਉਣ ਦਾ ਯਤਨ ਕਰੀਏ, ਜਿਹੜੇ ਗੀਤਾਂ ਬਾਬਤ ਸਤਿਗੁਰੂ ਦੀ ਬਾਣੀ ਨੇ ਵੀ ਕਹਿਤਾ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਐਸੇ ਗੀਤ, ਐਸੀਆਂ ਧੁਨੀਆਂ, ਐਸੇ ਢੰਗ ਤਰੀਕੇ, ਐਸੇ ਬੋਲ ਜਿਹੜੇ ਮੇਰੇ ਕੰਨਾਂ ਵਿੱਚ ਪੈਣ ਸਾਕਤ ਦੇ, ਔਰ ਮੈਨੂੰ ਰੱਬ ਤੋਂ ਗੁਰੂ ਤੋਂ ਦੂਰ ਕਰ ਦੇਣ, ਇਹੋ ਜਿਹੇ ਬੋਲ ਮੇਰਿਆਂ ਕੰਨਾਂ ਵਿੱਚ ਨਾ ਪੈਣ। ਸਿੱਖ ਨੇ ਇਹਨਾਂ ਗੁਣਾਂ ਤੇ ਪਹਿਰਾ ਦੇਣਾ ਹੈ, ਸਤਿਗੁਰੂ ਦੇ ਇਹਨਾਂ ਉਪਦੇਸ਼ਾਂ ਵੱਲ ਧਿਆਨ ਦੇ ਕੇ ਸਤਿਗੁਰੂ ਦੇ ਇਸ ਖੁਸ਼ੀ ਦੇ ਗੀਤ ਸੋਹਲੇ ਵਿੱਚ ਸ਼ਾਮਲ ਹੋਣਾ ਹੈ। ਗੁਰੂ ਨਾਨਕ ਸਾਹਿਬ ਦਾ ਹੁਕਮ ਜਾਂਦੇ ਜਾਂਦੇ ਚੇਤੇ ਕਰ ਲਈਏ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਹੋਂ ਵਾਰੀ ਜਿੱਤ ਸੋਹਲੈ, ਸਦਾ ਸੁਖ ਹੋਏ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਜਿਸ ਸ਼ਬਦ ਨੂੰ ਅਸੀਂ ਰੋਜ਼ ਨਿਤਨੇਮ ਦੀ ਬਾਣੀ ਵਿੱਚ ਸ਼ਾਮ ਨੂੰ ਸੌਣ ਲੱਗਿਆਂ ਪੜ੍ਹਦੇ ਹਾਂ, ਇਹ ਸਾਡੇ ਜੀਵਨ ਵਿੱਚ ਵਸ ਜਾਏ, ਸੱਚਮੁੱਚ ਇਹਦੀ ਸਮਝ, ਮਤ, ਇਹ ਵਿਚਾਰ ਸਾਡੇ ਜੀਵਨ ਦਾ ਅੰਗ ਬਣ ਜਾਣ, ਤਾਂ ਕਿ ਸਤਿਗੁਰੂ ਦੀ ਕਿਰਪਾ ਨਾਲ ਅਸੀਂ ਆਪਣਾ ਜੀਵਨ ਔਰ ਆਪਣੇ ਸਮਾਜ ਦਾ ਸੱਭਿਆਚਾਰ ਗੁਰਬਾਣੀ ਮੁਤਾਬਕ ਸਿਰਜ ਸਕੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700-4। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न ट्रेडिशनल कस्टमाइज्ड फर्नीचर दी जानकारी ले पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तों लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर स्टैम्पेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

और संसारी विषय वासनावां विच प्रवृत्त हो जाना उस विचों दुख दी उत्पत्ति है। उस दुख दी पीड़ा विचों फिर जीव परमात्मा नूं याद करे, ओ दुख औषधि दवाई बन जांदा है। ते जिथे दुख दी पीड़ा विचों आत्मक सुख दी उत्पत्ति हो जाए उत्थे फिर कोई दुख सानू पो नहीं सकदा। परमेश्वर दी सिफत करन वाला उस पार ब्रह्म विच अभेद हो जांदा है। गुरु नानक साहब जी दी जोत धन गुरु अंगद देव जी महाराज उन्हां दा अमृत बोल के जोग मत जा जोगी दा इह धर्म उसने बनाया है। ज्ञान हासिल करना ब्रह्म दी विचार करनी, ब्रह्मन ने अपना धर्म बनाया है। धार्मिक पुस्तकां वेद आदिक दा पठन पाठन पड़चोल करनी, खत्री दा धर्म है मैदान विच दुश्मन नाल बहादुरां दी तरह जूझना, ते शूदर दा धर्म है कि दूसरे जिहड़े वर्ण ने उन्हां दी सेवा करनी। पर गुरु अंगद देव साहिब जी ने बख्शिश कीती, कहिंदे सब दा धर्म केवल एक पार ब्रह्म परमेश्वर दा नाम जपना है। जिहड़ा इस गल नूं समझ जाएगा ਉਹ ਨਿਰੰਜਨ ਪਰਮਾਤਮਾ ਵਿੱਚ ਅਭੇਦ ਹੋ ਜਾਏਗਾ ਤੇ ਮੈਂ ਉਸ ਦਾ ਦਾਸ ਬਣ ਜਾਂਦਾ ਹਾਂ। ਗੁਰੂ ਕਿਰਪਾ ਨਾਲ ਆਪਾਂ ਵਿਚਾਰ ਕਰ ਰਹੇ ਸਾਂ ਕਿ ਜੋਗੀ ਨੇ ਆਪਣਾ ਧਰਮ ਸਿਰਫ ਵੱਧ ਤੋਂ ਵੱਧ ਗਿਆਨ ਬ੍ਰਹਮ ਵਿਚਾਰ ਜਾਣਕਾਰੀ ਹਾਸਲ ਕਰਨਾ ਬਣਾਇਆ ਹੈ। ਰਾਤ ਅਰਜ਼ ਕੀਤੀ ਸੀ ਗੁਰਬਾਣੀ 'ਚ, ਸ਼ਬਦ ਲਫਜ਼ ਬਹੁ ਅਰਥਾਂ ਵਿੱਚ ਆਇਆ ਹੈ। ਸ਼ਬਦ ਲਫ਼ਜ਼ ਦਾ ਇੱਕ ਅਰਥ ਨਹੀਂ, ਸਿਰਫ ਥੋੜਾ ਜਿਹਾ ਦੁਹਰਾਓ, ਸ਼ਬਦ ਦਾ ਅਰਥ ਬਾਣੀ, ਸ਼ਬਦ ਦਾ ਅਰਥ ਧੁਨੀ, ਸ਼ਬਦ ਦਾ ਅਰਥ ਜ਼ਬਾਨ ਦੇ ਬੋਲ, ਸ਼ਬਦ ਦਾ ਅਰਥ ਹੁਕਮ, ਸ਼ਬਦ ਦਾ ਅਰਥ ਜ਼ਿੰਦਗੀ, ਸ਼ਬਦ ਦਾ ਅਰਥ ਪਾਰ ਬ੍ਰਹਮ ਪਰਮੇਸ਼ਵਰ। ਪਰ ਇੱਥੇ ਜਿਹੜਾ ਸ਼ਬਦ ਲਫ਼ਜ਼ ਆਇਆ ਹੈ, ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਇਸ ਸ਼ਬਦ ਲਫ਼ਜ਼ ਦੇ ਅਰਥ ਸਮੂਹ ਵਿਦਵਾਨ ਟੀਕਾਕਾਰਾਂ ਨੇ ਸਿਰਫ ਇੱਕੋ ਕੀਤੇ ਨੇ, ਧਰਮ। ਕਿ ਜੋਗੀ ਦਾ ਧਰਮ ਹੈ ਕਿ ਗਿਆਨ ਹਾਸਲ ਕਰਨਾ, ਬ੍ਰਾਹਮਣ ਦਾ ਧਰਮ ਹੈ ਕਿ ਵੇਦਾਂ ਦਾ ਪਠਨ ਪਾਠਨ ਕਰਨਾ, ਖੱਤਰੀ ਦਾ ਧਰਮ ਹੈ ਸੂਰਮ ਗਤੀ ਨੂੰ ਪ੍ਰਾਪਤ ਕਰਨਾ, ਬਾਹੂਬਲੀ, ਤੇ ਸ਼ੂਦਰ ਦਾ ਧਰਮ ਹੈ ਕਿ ਉਹ ਜੋਗੀਆਂ ਦੀ ਤਰ੍ਹਾਂ ਬ੍ਰਹਮ ਦੀ ਵਿਚਾਰ ਨਹੀਂ ਕਰ ਸਕਦਾ, ਉਹ ਪੰਡਿਤ ਬ੍ਰਾਹਮਣ ਦੀ ਤਰ੍ਹਾਂ ਵੇਦ ਨਹੀਂ ਵਿਚਾਰ ਸਕਦਾ, ਉਹ ਖੱਤਰੀ ਦੀ ਤਰ੍ਹਾਂ ਜੂਝ ਨਹੀਂ ਸਕਦਾ। ਉਹਦਾ ਧਰਮ ਹੈ ਪ੍ਰਾਕ੍ਰਿਤਾ, ਬਾਕੀਆਂ ਦੀ ਸੇਵਾ ਕਰਨੀ, ਪਰਾਈ ਕਿਰਤ ਕਰਨੀ। ਪਰ ਗੁਰੂ ਅੰਗਦ ਸਾਹਿਬ ਕਹਿੰਦੇ ਨਹੀਂ, ਸਰਬ ਸ਼ਬਦੰ ਏਕ ਸ਼ਬਦੰ। ਇੱਥੇ ਕੱਲਾ ਇਹ ਨਾ ਸਮਝਿਓ ਜੋਗੀ, ਬ੍ਰਾਹਮਣ, ਖੱਤਰੀ ਜਾਂ ਸ਼ੂਦਰ ਆਦਿਕ ਆਏ। ਮੈਂ ਇਹਨੂੰ ਬੇਨਤੀ ਕਰਾਂ ਕਿ ਸਿਰਫ ਇਸ ਧਰਤੀ ਤੱਕ ਜੋੜ ਕੇ ਦੇ ਅਰਥ ਮਤ ਕਰੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਜਿਹਨੂੰ ਧਰਤੀ ਦੀ ਸੀਮਾ ਵਿੱਚ ਬੰਨ ਲਵਾਂਗੇ ਤੇ ਇਹ ਬੇਅੰਤ ਕਿਵੇਂ ਹੋਵੇਗਾ, ਇਹ ਅਸੀਮ ਹੈ। ਬੇਨਤੀ ਹੈ ਕਿ ਇਹ ਕੱਲਾ ਜੋਗੀ ਲਈ, ਬ੍ਰਾਹਮਣ ਲਈ, ਖੱਤਰੀ ਲਈ, ਸ਼ੂਦ ਜਾਂ ਵੈਸ, ਇਸ ਧਰਤੀ ਦੇ ਜਾਂ ਇਸ ਸਾਡੇ ਦੇਸ਼ ਦੇ ਸਿਸਟਮ ਲਈ ਕੇਵਲ ਉਪਦੇਸ਼ ਨਹੀਂ, ਇਹ ਪੂਰੀ ਮਾਨਵਤਾ ਮਾਤਰ, ਭਾਵੇਂ ਉਹ ਈਸਾਈ ਹੈ, ਭਾਵੇਂ ਉਹ ਯੂਸ਼ ਯਹੂਦੀ ਹੈ, ਭਾਵੇਂ ਉਹ ਇਸਲਾਮ ਨੂੰ ਮੰਨਣ ਵਾਲਾ ਮੁਸਲਮਾਨ ਹੈ, ਭਾਵੇਂ ਕਿਸੇ ਦੇ ਕੋਈ ਫਿਰਕੇ ਕਿੰਨੇ ਕੁ ਆਪੋ ਆਪਣੇ ਰਸਤੇ ਨੇ, ਇਹ ਸਮੁੱਚਤਾ ਵਿੱਚ ਹੈ, ਇਹ ਟੋਟੈਲਿਟੀ ਵਿੱਚ ਹੈ ਕਿ ਸਾਰਿਆਂ ਦਾ ਧਰਮ ਕੇਵਲ ਇੱਕੋ ਹੈ। ਉਹ ਧਰਮ ਹੈ ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਕਰਨੀ। ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੇ ਪਿਓ, ਜਿਹੜਾ ਇਸ ਗੱਲ ਨੂੰ ਸਮਝ ਜਾਏ, ਇਸ ਭੇਦ ਨੂੰ ਸਮਝ ਜਾਏ, ਨਾਨਕ ਤਾਂ ਕਾ ਉਸ ਦਾ, ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਮੈਂ ਉਸ ਦਾ ਦਾਸ ਹਾਂ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦਿਓ ਸੋਈ ਦਰ ਤੇ ਜਿੰਨੇ ਪਿਓ ਸਮਝ ਲਿਆ। ਉਹ ਕਾਲ ਖਰੈਤ ਦਿਓ ਦਾ ਅਰਥ ਪ੍ਰਕਾਸ਼ ਰੂਪ ਹੈ ਗੁਰੂ, ਉਹਦੇ ਵਿੱਚ ਅਭੇਦ ਹੋ ਗਿਆ ਜਿਹਨੇ ਇੱਕ ਸ਼ਬਦ ਨੂੰ ਸਮਝ ਲਿਆ। ਆਓ ਥੋੜਾ ਜਿਹਾ

0: मैं बेनती करा, वक्रे वक्रे मग बने, कोई ने रस्ते बने ने, पर जिन्हों सही धर्म की समझ पै जाती है। धर्म असल च रब का बनाया होया अपना एक नेम है। धर्म परमात्म देव का अपना बनाया होया वो नेम है। धर्म लई लफ्ज मैं नाम वरत्या सी। गुरु ग्रंथ साहिब की अमृत बाणी के अंदर एक तुक असी पढ़ी सी कि मन्नै धर्म सेती संबंध। उस तो पहला अमृत बोल ने कि जिहदा धर्म नाल संबंध बन जांदा है उहदे रस्ते दे विच कोई रुकावट नहीं आउंदी। मन्नै मार्ग ठाक ना पाए, जिहड़ा मन लएगा, जिहड़ा इस गल नूं जिंदगी च अपना लएगा। मार्ग दा अर्थ है रस्ता, ठाक दा अर्थ सारे जानिआं रुकावट। उस दे मार्ग विच उहदे रस्ते विच कोई रुकावट नहीं पैदा हो सकती। मन्नै मार्ग ठाक ना पाए, मन्नै पत स्यों प्रगट जाए, मन्नै मग ना चले पंथ। पावा किस तुक दे अर्थ हर विद्वान ने अपने ढंग नाल कीते, पर मैं आप जी दे सन्मुख एक अर्ज जरूर कर देना कि गुरबाणी आगाध बोध है। एदी कथा, एदी विचार, इस संबंधी लिखना, इस संबंधी बोलना, इस संबंधी विचारना कदी भी लिखारी विद्वान बुलारा ए दावा मत पेश करे कि जो कुछ मैं कह दिता आखरी अर्थ ए ही केवल बनता। मेरी यह बेनती ध्यान जरूर सुनियो। एक बार मैं अर्ज भी कीती सी कि गुरु हरगोबिंद साहब ने कश्मीर दी धरती जांदिया श्री जपजी साहब दी बाणी दे अर्थ कीते सन। साडा इतिहास कहिंदा जदों जपजी बाणी दे अर्थ कीते भोग पाया ते गुरसिखां ने शुकराने वजो अरदास करके बेनती कीती, मालक सतगुरु आप जी ने तरस कीता कि जप जी साहब दी बाणी दे अर्थ आप जी ने कीते। उत्थे साडे इतिहासिक ग्रंथ दे बोल ने महाराज जी ने ये शब्द कहे सन कि बौर श्री मुख बचन पखानो अर्थ याहे गुरु नानक जान। कहिंदे असी शब्द दे बोल के अर्थ कर दिते ने, पर असल च तां इस अमृत बोल जेड़े जप दे अर्थ ने गुरु नानक साहब जान। हुण इत्थे मैं एक बेनती करांगा, भावें मेरा यह विशा नहीं अज दा है। देखो जिस बारे गुरबाणी खुद कह रही है भी खामोशी नहीं कुछ कहा जा सकता कि साडे वर्गा चार अखर पढ़ के उस बारे पूरा कुछ कह सकेगा। फिर ध्यान नाल सुन, जे गुरु साहब ये बोल कह रहे ने हुक्मै अंदर सब को बाहर हुक्म ना कोए, पर असी जदों ये बचन पढ़ने हां कि इस विच हर चीज परमात्मा दे हुक्म विच है, पर की उस दे हुक्म नूं कोई सारे समझ लैणगे? नहीं उहनूं समझिया जा सकदा। सतगुरु ने तां इत्थों तक शब्द वरते ने कि कथना कथी ना आवै तोट, कथ कथ कथी कोटी कोट कोट। जे खो जाना आखा ना ही, जानन दे बावजूद बाबा जी नहीं आखदे पे, ते आपां तां जाणिया भी कोई नहीं, आपां की आख सकांगे। जे खो जाना आखा ना ही, कहना कथन ना जाई। कहिंदे ने बस एक गल तू अपनी जिंदगी चेते रख, तू बजाए के अंत पान दी थां गुरा इक दे बुझाई, सबना जिया का एक दाता सो मैं बिसर ना जाए। बेनती सुनियो जो अर्ज करनी चाहन कि सतगुरु दी इस पवित्र पौड़ी दे अर्थ कि जेड़ा उस दे गल नूं मन लवेगा। असल च गल मलन दा अर्थ दुनियावी नहीं, जे असी इस नूं ध्यान नाल पौड़ी नूं पढ़िए कि ऐसा नाम निरंजन होए जे को मन, पहला मन, जे को मन जाने मन कोए। जेड़ा नाम नूं मन लएगा, जेड़ा निरंजन दी बंदगी नूं मन लएगा, जेड़ा परमात्मा दी इबादत विच जुड़ जाएगा, ते सतगुरु कहिंदे ने फिर बख्शिश की होवेगी, उहदे रस्ते विच कोई रुकावट नहीं आ सकेगी। मन्नै मार्ग ठाक ना पाए, मन्नै पत छो प्रगट जाए। ते याद रखियो आपां इस तुक तो दूर नहीं जाना, सर्ब शब्दंग एक शब्दंग जे को जाने पेओ। मन्नै पत्छों प्रगट जाए, मन्नै मग ना चले पंथ, मन्नै धर्म सेती संबंध। हुण अर्थ बड़े सौखे ने। मग दा अर्थ भी रस्ता है, ਤੇ ਪੰਥ ਦਾ ਅਰਥ ਵੀ ਰਸਤਾ ਹੈ। ਡਾਕਟਰ ਨੇਕੀ ਸਾਹਿਬ ਨੇ ਬਹੁਤ ਸੋਹਣੇ ਦੇ ਅਰਥ ਕੀਤੇ। ਉਹ ਕਹਿੰਦੇ ਨੇ ਅਸਲ ਚ ਮੱਗ ਤੇ ਪੰਥ ਲਫ਼ਜ਼ ਰਸਤੇ ਨੇ, ਤੇ ਅਸਲ ਚ ਸਹੀ ਅਰਥਾਂ ਵਿੱਚ ਹਰ ਬੰਦਾ ਆਪਣੇ ਆਪਣੇ ਪੰਥ ਦੀ, ਆਪਣੇ ਆਪਣੇ ਮੱਗ ਦੀ ਗੱਲ ਕਰ ਰਿਹਾ ਹੈ। ਇਹਨੂੰ ਧਿਆਨ ਨਾਲ ਸੁਣਿਓ। ਮੈਂ ਆਪਣੇ ਪੰਥ ਦੀ, ਆਪਣੇ ਮੱਗ ਦੀ ਗੱਲ ਕਰਾਂਗਾ, ਫਿਰ ਥੋੜਾ ਜਿਹਾ ਇਹਨੂੰ ਖੁੱਲੇ ਦਿਲ ਨਾਲ। ਦੂਸਰਾ ਆਪਣੇ ਮੱਗ ਦੀ ਗੱਲ ਕਰੇਗਾ, ਆਪਣੇ ਆਪਣੇ ਮੱਗ, ਆਪਣੇ ਆਪਣੇ ਪੰਥ, ਆਪਣੇ ਆਪਣੇ ਰਸਤੇ ਦੀ ਗੱਲ ਕੀਤੀ ਜਾ ਰਹੀ ਹੈ, ਪਰ ਜਿਸ ਤੱਕ ਪਹੁੰਚਣਾ ਹੈ ਉਸ ਦੀ ਗੱਲ ਨਹੀਂ ਕੀਤੀ ਜਾ ਰਹੀ। ਮੀਲ ਪੱਥਰ ਪਕੜਿਆ ਜਾ ਰਿਹਾ ਹੈ ਪਰ ਸਫ਼ਰ ਨਹੀਂ ਕੀਤਾ ਜਾ ਰਿਹਾ, ਸਿਰਫ ਰਸਤੇ ਦੀ ਵਿਆਖਿਆ ਕੀਤੀ ਜਾ ਰਹੀ ਹੈ। ਅਸੀਂ ਰੋਜ਼ ਉਸ ਰਸਤੇ ਦੀ ਵਿਆਖਿਆ ਕਰਨੇ ਕਿ ਇੰਨਾ ਕੁ ਫੰਦ ਕਰਨਾ ਪਏਗਾ, ਇੰਨੇ ਮੀਲ ਹੋਵੇਗਾ ਜਾਂ ਇੰਨੇ ਕਿਲੋਮੀਟਰ। ਇੱਥੇ ਬੈਠਾ ਬੰਦਾ ਹੋਇਆ ਮੈਂ ਕਹਿੰਦਾ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਪੂਰਾ ਇੱਕ ਯੁੱਗ ਜੇ ਸਿਰਫ ਰਸਤੇ ਦੀ ਵਿਆਖਿਆ ਕਰੀ ਜਾਏ, ਮੈਨੂੰ ਦੱਸੋ ਕਦੀ ਉਹ ਦਿੱਲੀ ਪਹੁੰਚ ਸਕੇਗਾ? ਜਿੰਨੀ ਦੇਰ ਤੱਕ ਉਹ ਚੱਲੇਗਾ ਨਹੀਂ, ਉਨੀ ਦੇਰ ਤੱਕ ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਸੱਚ ਇਹ ਵੇ ਅੱਜ ਜ਼ਿਆਦਾਤਰ ਅਸੀਂ ਜਿੰਨੇ ਵੀ ਲੋਕ ਹਾਂ ਸੰਪਰਦਾਵਾਂ ਨਾਲ ਜੁੜੇ ਹੋਏ, ਸੰਪਰਦਾ ਦਾ ਅਰਥ ਸਿੱਖ ਧਰਮ ਦੀਆਂ ਸੰਪਰਦਾਵਾਂ ਨਾ ਮੰਨਿਓ, ਆਪਣੋ ਆਪਣੇ ਮਤਾਂ ਮਤਾਂਤਰਾਂ ਦੀ ਸੰਪਰਦਾਵਾਂ। ਹਰ ਬੰਦਾ ਜਿਹੜਾ ਆਪਣੇ ਮੱਗ ਦੀ, ਆਪਣੇ ਪੰਥ ਦੀ ਗੱਲ ਕਰਦਾ ਹੈ, ਪਰ ਪੰਥ ਰਾਹੀਂ ਜਿਸ ਮੰਜ਼ਿਲ ਤੇ ਪਹੁੰਚਣਾ ਉੱਥੇ ਚੱਲਣ ਵਾਸਤੇ ਕੋਈ ਤਿਆਰ ਨਹੀਂ। ਇਸੇ ਕਰਕੇ ਭਾਈ ਸਾਹਿਬ ਨੇ ਸ਼ਬਦ ਕਹਿ ਪੁੱਛਤੈ ਪਛਤਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਵਾਤਨ ਸਮਝਾਈਏ। ਰਸਤੇ ਦੀ ਗੱਲ ਹੋ ਰਹੀ ਪਰ ਚੱਲਿਆ ਨਹੀਂ ਜਾ ਰਿਹਾ। ਇਸੇ ਨੂੰ ਮੇਰੇ ਸਤਿਗੁਰੂ ਨੇ ਗੁਣਵੰਤੀ ਵਿੱਚ ਕਿਹਾ, ਜਦੋਂ ਇਹ ਸ਼ਬਦ ਕਿਹਾ ਨਾ ਕਿ ਤੁਸੀਂ ਮੈਨੂੰ ਕਿਰਪਾ ਕਰਕੇ ਦੱਸੋ ਕਿ ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਉ, ਇਹ ਮਨ ਤੈ ਕੁ ਡੇਵਸਾਂ ਮੈਂ ਮਾਰਗ ਦੇਹੋ ਬਤਾਏ ਜੀ। ਮੈਨੂੰ ਰਸਤਾ ਦੱਸੋ, ਮੱਗ ਦੱਸੋ, ਪੰਥ ਦੱਸੋ, ਮੈਂ ਮਾਰਗ ਦੇਹੋ ਬਤਾਏ ਜੀ। ਉੱਥੇ ਸਤਿਗੁਰੂ ਨੇ ਨਾ ਜਿਹੜਾ ਮਾਰਗ ਦੱਸਿਆ ਉਹਨਾਂ ਨੇ ਪ੍ਰੈਕਟੀਕਲ ਕਿਹਾ ਹੈ, ਕਰਨੀ ਪ੍ਰਧਾਨ ਕਿਹਾ, ਇਤ ਮਾਰਗ ਚੱਲੈ। ਉਹਨਾਂ ਪੁੱਛਿਆ, ਕਹਿਣ ਲੱਗੇ ਚੱਲਣਾ ਪਏਗਾ, ਮਾਰਗ ਕਥਨ ਨਹੀਂ ਕੀਤਾ, ਹਾਂ ਚੱਲਣਾ ਪਏਗਾ, ਤੁਰਨਾ ਪਏਗਾ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ, ਇਉ ਪਾਵੇਂ ਹਰ ਦਰਸਾਵੜਾ ਨੇ ਲੱਗੇ ਤੱਤੀ ਵਾਹਿਜੀ। ਉੱਥੇ ਸ਼ਬਦ ਵਰਤਿਆ ਚੱਲ, ਇਤ ਮਾਰਗ ਚੱਲੇ ਭਾਈ ਅੜੇ। ਫਿਰ ਅਰਜ਼ ਹੈ, ਆਪਣੇ ਆਪਣੇ ਪੰਥ ਦੀ ਗੱਲ ਚੱਲ ਰਹੀ। ਸਤਿਗੁਰੂ ਕਹਿੰਦੇ ਨੇ ਜਿਹਦਾ ਸਿੱਧਾ ਸੰਬੰਧ ਧਰਮ ਨਾਲ ਬਣ ਜਾਏ, ਮੰਨੈ ਮੱਗ ਨਾ ਚੱਲੈ ਪੰਥ। ਕਈਆਂ ਨੇ ਇਹ ਅਰਥ ਕੀਤੇ, ਮੱਗ ਦਾ ਅਰਥ ਕੀਤਾ ਬਾਕੀ ਜਿਹੜੇ ਅਨਮਤਾਂ ਦੇ ਰਸਤੇ ਨੇ, ਪੰਥ ਦਾ ਅਰਥ ਕੀਤਾ ਜਿਹੜਾ ਪਰਮਾਤਮਾ ਦੇ ਘਰ ਨੂੰ ਜਾਣ ਵਾਲਾ ਹੈ। ਪਰ ਮੈਂ ਫਿਰ ਬੇਨਤੀ ਕਰਾਂਗਾ, ਜੇ ਨੰਨੇ ਨੂੰ ਆਪਾਂ ਦਿੱਲੀ ਦੀਪਕ ਵਿੱਚ ਲੈ ਲਈਏ, ਮੰਨੈ ਮੱਗ ਨਾ ਚੱਲੈ ਪੰਥ, ਜਿੰਨੇ ਨਾਮ ਨੂੰ ਮੰਨ ਲਿਆ ਉਹ ਐਵੇਂ ਪ੍ਰਪੰਚੀਆਂ ਪਖੰਡੀਆਂ ਦੇ ਪਿੱਛੇ ਲੱਗ ਕੇ ਜਾਂ ਕੇਵਲ ਸਿਰਫ ਗਾਲੜੀ ਪੰਥ ਦੇ ਪਿੱਛੇ ਨਹੀਂ ਤੁਰਦਾ ਜਿੱਥੇ ਸਿਰਫ ਗੱਲਾਂ ਨੇ ਪਿਆਰਿਓ, ਉਹ ਕਿਸੇ ਮੱਗ ਤੇ ਕਿਸੇ ਦੂਸਰੇ ਪੰਥ ਨਹੀਂ ਚੱਲਦਾ, ਉਹਦਾ ਸਿਰਫ ਇੱਕੋ ਸੰਬੰਧ ਬਣ ਜਾਂਦਾ ਧਰਮ ਨਾਲ, ਤੇ ਧਰਮ ਨਾਲ ਜਿਹਦਾ ਸੰਬੰਧ ਬਣ ਜਾਂਦਾ ਉਹ ਹੀ ਨਾਮ ਨੂੰ ਆਪਣੇ ਅੰਦਰੋਂ ਮੰਨ ਲੈਂਦਾ। ਨਾਮ ਹੀ ਇੱਕ ਉਹ ਧਰਮ ਹੈ। ਕਈ ਵਾਰੀ ਬੰਦਾ ਸੱਚ ਧਰਮ ਨੂੰ ਜਾਣਨ ਦੇ ਬਾਵਜੂਦ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ, ਕਿਉਂਕਿ ਉਹਨੂੰ ਆਪਣੇ ਮੱਗ ਤੇ ਆਪਣੇ ਪੰਥ ਦੀ ਈਗੋ ਨਹੀਂ ਟਿਕਣ ਦਿੰਦੀ, ਲੋਕ ਲਾਚ ਫਸਿਆ ਹੁੰਦਾ, ਸਮਝ ਪੈ ਜਾਂਦੀ ਵੀ ਜੋ ਦੱਸਿਆ ਜਾ ਰਿਹਾ ਸੱਚ, ਪਰ ਆਪਣੀ ਪਕੜ ਛੱਡਣ ਨੂੰ ਤਿਆਰ ਨਹੀਂ। ਅਸੀਂ ਦੋ ਤਿੰਨ ਤੁਕਾਂ ਸਿਰਫ ਲਵਾਂਗੇ ਕਿ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਪਵਿੱਤਰ ਬਚਨ ਕਹੇ ਕਿ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀਮੇ ਹਮਰੇ ਪੰਥ ਕਰੇ ਉਜਿਆਲਾ। ਉੱਥੇ ਲਫ਼ਜ਼ ਹਮਰੇ ਪੰਥ ਵਰਤਿਆ, ਪਾਰ ਬ੍ਰਹਮ ਕਾ ਪੰਥ ਨਹੀਂ ਵਰਤਿਆ। ਭਾਈ ਸਾਹਿਬ ਕਹਿੰਦੇ ਜੋਗੀ ਕਹਿ ਰਹੇ ਨੇ ਕਿ ਜੇ ਕਿਤੇ ਇਹ ਬਾਲਕਾ, ਇਹ ਬੱਚਾ ਗੁਰੂ ਸਾਹਿਬ ਨੂੰ ਛੋਟੀ ਉਮਰ ਦਾ ਜਾਣ ਕੇ, ਇੱਥੇ ਬਾਲਾ ਦਾ ਅਰਥ ਬਾਲਕਾ, ਇਹ ਬੱਚਾ ਸਾਡੇ ਪੰਥ ਨੂੰ ਕਿਤੇ ਜੇ ਸਾਡੇ ਪੰਥ ਚ ਆ ਜਾਏ, ਦਰਸ਼ਨ ਕਿਵੇਂ ਇਹ ਲੇਵੈ ਬਾਲਾ, ਐਸਾ ਜੋਗੀ ਕਲੀਮੇ ਖਮਰੇ ਪੰਥ ਕਰੇ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ। ਮੈਂ ਸਿਰਫ ਤੁਕਾ ਲੈਣੀਆਂ ਨੇ, ਜੋ ਸ਼ਬਦ ਕਰ ਰਹੇ ਹੋ ਉਹਦੇ ਤੱਕ ਸੀਮਤ। ਬਾਬਾ ਆਇਆ ਪਾਣੀ ਹੈ, ਡਿੱਠੇ ਰਤਨ ਜਵੇਖਰ ਲਾਲਾ, सतगुरु ने गोष्ठ की, उत्तर कोई नहीं, निर उत्तर हो गया जोगी सिद्ध। पर इको एक मन चाया भी ये गल्लां नाल तां सानू हरा गया है, ते गुरु साहब दा मकसद ये नहीं सी मैं किसे नू खराना है। सतगुरु दा मकसद सिर्फ इना है कि जेड़ा बैठा है उनू उठ के तुरन की जाच दस दईए। जिन्हों तरन की जाच नहीं आती वह भव सागर तो तर सके। उन्हें क्या फिर एक काम करिए कि इस नू अपनी माया का छलावा चमत्कार दिखाइए। ठीक है, भाई साहब के कथन मुताबक उन्हें खप्पर दिता, पात्र दिता, भांडा दिता कि सामने पहाड़ी तो पानी भर के लियाओ। महाराज जाते ने उत्थे पानी नहीं, भाई साहब कहते चमकते हुए पत्थर हीरे मोती ने। हजूर वापस आ गए ने ते वो पुछते ने खाली बर्तन खाली खप्पर भांडा लेके आए, ते महाराज कहते ने उत्थे पानी है नहीं। ते भाई साहब ने अगे जे लफ्ज वरते ने ध्यान देने वाले ने, शब्द नाल धर्म नाल जितया बाबे ने। बाबा आया पानी है दिठे रतन जवेहर लाला, फिर आया गुर नाथ जी पानी ठौड़ नहीं उस ताला। अगे कहते ने कि सतगुर अगम आगाध पुरख केड़ा चले, गुरु दी चाला उहदे विच इक बचन है शब्द जिती सिद्ध मंडली की तुस अपना पंथ निराला। शब्द जिती वो केड़ा शब्द सी, सर्ब शब्दंग एक शब्दंग, एक परमात्मा दा नाम। एक नाम दी बदौलत उन्होंने सिद्धा दी मंडली नूं भी जित लिया। साहिब कहिंदे शब्द जिती सिद्ध मंडली की तुस अपना पंथ निराला। पर ओ पंथ न्यारापन जिवें जोग वाला शब्द मैं वरत्या, ब्राह्मण दा पंथ वरत्या, वह पंथ सी केवल पार ब्रह्म परमेश्वर दा नाम। मेरी अर्ज है कि सिद्धां नूं पता लग गया भी गुरु नानक साहिब कोल सच धर्म है, पर संपर्दा दी जिहड़ी कंबली उह छड्डण नूं तैयार नहीं सन। वह अपनी जिहड़ी जोग मत दी ईगो है उहनूं छड्डण नूं तैयार नहीं। होमे कहिंदी है कल दा बालका, तुहाडा तां सदियां दा जुगां दा इह पंथ चलदा पिया है, अंदर मनदा पिया है किहदे कोल सच्चाई है। पर चेते रखियो उन्हां दी संपर्दा संचाई अगे चुकन नहीं दिंदी। अज भी साडा दुखांत है, साडे विच भी वक वक आपो अपनियां जथेबंदियां ने। समझ सच्चाई दी लग जांदी है पर अंदर दी जिहड़ी संपर्दा दी पकड़ियो सानू सच्चाई वाले पासे चुकन नहीं दिंदी। बाबा जी ने उत्थे शब्द पंथ दो शब्द वरते, खास करके शब्द नाल अपना पंथ निराला कीता, क्योंकि बंदगी वालियां दा रस्ता संकीर्णता कट्टरता ते रौला पाण वालियां नाल हमेशा वक ही हुंदा है। दूसरी बेनती करा, हजूर कल्ला सिद्धां नूं नहीं, ध्यान रखियो आपां इह गल कर रहे हां सर्ब शब्दन एक शब्दन। महाराज अरब च जांदे ने, भाई साहिब दी रचनी लै लईए कि पुछन गल ईमान दी, धर्म दी गल पुछदे आ, ईमानदार धर्म कर लईए। काजी मुल्ला इकट्ठे होए, मुलाने विद्वान ते काजी इकट्ठे हो के कहिंदे सानूं धर्म दी गल सुनाओ, धर्म बारे पुछदे ने। पर उह भी धर्म बारे खुदा बारे नहीं पुछदे पए, गल सुनियो, रब बारे नहीं पुछदे पए, अल्लाह दे विरुद्ध ते अल्लाह दा जिक्र अल्लाह दे मिलाप बारे नहीं पुछ रहे। सतगुरु दे प्यारे सिख भाई साहब कहिंदे गल ईमान दी पुछदे ने, पर उह भी चाहुंदे ने कि घट्टो घट ए फकीर ए दरवेश अपनी जबान तो सानू स्टैंप ला के दे जाए कि मुसलमान उच्चा है ते हिंदू नीवा है। ईमान दी गल शुरू हुई पर संपर्दा ते मुकदी पई। पुछन गल ईमान दी, काजी मुल्ला इकट्ठे होई, बड़ा सांग वरताया लख ना सकै कुदरत कोई, पुछन फोल किताब नू हिंदू वड्डा के मुसलमान, ये ते पुछे नहीं अल्लाह कि ना को वड्डा। मैं तारज की हर बंदा आपो अपने धर्म नू अपने अपने दायरे च बैठा अपने सिरजे हुए ख्याल च। उत्थे भी साहिब कहिंदे पुछन फोल किताब नू हिंदू वड्डा के मुसलमानोई। बाबा जी दे लफ्ज सुन वाले सन, कहन लगे बाबा आखे खाजियां शुभ अमलां बाजों दोनों रोई। जे सर्व शब्दंग एक शब्दंग नहीं, शुभ अमल नहीं, शुभ अमलां बाजों दोनों रोई, हिंदू मुसलमान दोवें दर गए अंदर, लैन न ढोई प्यार। शब्द क्यों कह, मेरी एक बेनती है ਕਿ ਜੋਗੀ ਕਹਿੰਦਾ ਮੇਰਾ ਸੱਚ ਅਖੀਰ, ਬ੍ਰਾਹਮਣ ਕਹਿ ਰਿਹਾ ਮੇਰਾ ਸੱਚ, ਖੱਤਰੀ ਕਹਿ ਰਿਹਾ ਮੇਰਾ ਸੱਚ। ਗੁਰੂ ਸਾਹਿਬ ਕਹਿੰਦੇ ਉਸ ਧਰਮ ਨੂੰ ਕਿਉਂ ਨਹੀਂ ਮੰਨਦੇ ਸਾਰੇ ਜਿਹੜਾ ਇੱਕ ਨਾਮ ਧਰਮ ਹੈ, ਜਿਹੜਾ ਸ੍ਰੇਸ਼ਟ ਧਰਮ ਹੈ। ਫਿਰ ਬੇਨਤੀ ਕਰਾਂ ਕਿ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ, ਉਹਨਾਂ ਕਿਹਾ ਧਰਮ ਵੀ ਪੈਦਾ ਹੁੰਦਾ ਹੈ, ਉਹ ਨਾਮ ਬੰਦਗੀ ਜਦੋਂ ਕਰਾਂਗੇ। ਇੱਕ ਵਾਰ ਮੈਂ ਇੱਥੇ ਅਰਜ਼ ਕੀਤੀ ਸੀ ਧਰਮ ਐਜੂਕੇਸ਼ਨ ਹੈ, ਫਿਰ ਸੁਣਿਓ ਧਰਮ ਇੰਜੈਕਸ਼ਨ ਨਹੀਂ। ਹਰ ਸੰਪਰਦਾ ਆਪੋ ਆਪਣੇ ਟੀਕੇ ਭਰ ਕੇ ਬੈਠੀ ਕਿ ਜਿਹਨੂੰ ਅਜੇ ਤੱਕ ਕਿਸੇ ਦਾ ਲੱਗਾ ਉਹਨੂੰ ਆਪਣਾ ਲਾ ਦੀ। ਹਰ ਸੰਪਰਦਾ ਖਿਮਾ ਕਰਿਓ ਕੋਰੇ ਕਾਗਜ਼ ਲੱਭਦੀ ਪਈ ਏ ਕਿ ਜਿਹਦੇ ਉੱਤੇ ਕਦੀ ਕਿਸੇ ਨੇ ਲਿਖਿਆ ਸੀ, ਪਹਿਲਾਂ ਆਪਣੇ ਅੱਖਰ ਲਿਖ ਦੀ, ਹੋਰ ਕਿਸੇ ਨੂੰ ਲਿਖਣ ਦਾ ਮੌਕਾ ਹੀ ਨਾ ਮਿਲੇ। ਮੈਂ ਅਰਜ਼ ਕੀਤੀ ਸੀ ਐਜੂਕੇਸ਼ਨ ਤੇ ਇੰਜੈਕਸ਼ਨ। ਅਸੀਂ ਐਜੂਕੇਸ਼ਨ ਦਾ ਅਰਥ ਇਹੀ ਕਰਨੇ ਆ ਤਾਲੀਮ, ਵਿਦਿਆ। ਅਸਲ ਚ ਜੇ ਐਜੂਕੇਸ਼ਨ ਸ਼ਬਦ ਦੀ ਗਹਿਰਾਈ ਵਿੱਚ ਜਾਈਏ, ਇਹਦਾ ਅਰਥ ਤਾਲੀਮ ਵਿਦਿਆ ਦੀ ਥਾਂ, ਇਲਮ ਦੀ ਥਾਂ, ਅਸਲ ਚ ਐਜੂਕੇਸ਼ਨ ਦਾ ਅਰਥ ਹੈ ਅੰਦਰੋਂ ਖਿੱਚ ਕੇ ਬਾਹਰ ਨੂੰ ਲਿਆਉਣਾ, ਅੰਦਰੋਂ ਬਾਹਰ ਨੂੰ ਪ੍ਰਗਟ ਕਰਨਾ। ਫਿਰ ਬੇਨਤੀ ਸੁਣਿਓ, ਇੰਜੈਕਸ਼ਨ ਦਾ ਅਰਥ ਹੈ ਬਾਹਰੋਂ ਕੁਛ ਅੰਦਰ ਨੂੰ ਦੇਣਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪਾਂ ਕਰਨੇ, ਇਹ ਸਾਰੇ ਦਾ ਸਾਰਾ ਗਿਆਨ ਅੰਦਰ ਤੋਂ ਬਾਹਰ ਨੂੰ ਪ੍ਰਗਟ ਹੋਇਆ ਹੈ। ਅੰਦਰ ਕਿਸੇ ਦੇ ਵਾਪਰਿਆ, ਉਹਨੇ ਆਪਣੀ ਰਸਨਾ ਤੋਂ ਬੋਲ ਕੇ ਉਹ ਬਚਨ ਕਹੇ। ਪਰਮਾਰਥ ਦਾ ਗਿਆਨ, ਧਰਮ ਦਾ ਗਿਆਨ, ਰੂਹਾਨੀਅਤ ਦਾ ਗਿਆਨ ਸੱਚ ਇਹ ਬਾਹਰੋਂ ਇੰਜੈਕਸ਼ਨ ਲੱਗ ਕੇ ਨਹੀਂ ਆਇਆ, ਇਹ ਬਾਹਰੋਂ ਕਿਸੇ ਦਾ ਥੋਪਿਆ ਹੋਇਆ ਗਿਆਨ ਨਹੀਂ। ਇਹ ਤਾਂ ਅੰਤਰ ਆਤਮੇ ਤੋਂ ਉਸ ਪਰਮਾਤਮਾ ਨਾਲ ਜੁੜ ਕੇ, ਨਾਮ ਧਰਮ ਨਾਲ ਜੁੜ ਕੇ, ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜਿਹੜਾ ਅੰਦਰ ਗਿਆਨ ਪੈਦਾ ਹੋਇਆ, ਉਹਨੂੰ ਜ਼ਬਾਨ ਤੋਂ ਬੋਲ ਕੇ ਕਿਹਾ ਧੁਰ ਕੀ ਬਾਣੀ। ਇਹੀ ਕਾਰਨ ਕਿ ਬਨਾਰਸ ਦੀ ਧਰਤੀ ਤੇ ਸਮੱਸਿਆ ਖੜੀ ਹੋਈ, ਜਿਹੜੇ ਮੁੱਦਤਾਂ ਤੋਂ ਵੇਦ ਸ਼ਬਦ ਬ੍ਰਾਹਮਣ ਹੈ, ਮੇਰਾ ਧਰਮ ਹੈ ਬ੍ਰਾਹਮਣ ਕਹਿ ਰਿਹਾ ਸੀ ਵੇਦਾਂ ਦਾ ਪਠਨ ਪਾਠਨ, ਤੇ ਜਦੋਂ ਇੱਕ ਖੱਡੀ ਤੇ ਕੱਪੜੇ ਬੁਣ ਵਾਲਾ, ਇੱਕ ਕੱਪੜੇ ਕੱਟਣ ਵਾਲਾ, ਉਹਦੇ ਅੰਦਰ ਧੁਰ ਦਾ ਸ਼ਬਦ ਪ੍ਰਗਟ ਹੋ ਗਿਆ, ਅੰਦਰੋਂ ਅਨੁਭਵ ਬਾਹਰ ਪ੍ਰਗਟ ਹੋਇਆ, ਤੇ ਲੋਕਾਂ ਨੇ ਕਿਹਾ ਕੱਪੜੇ ਬੁਣ ਵਾਲਾ ਕਿਵੇਂ ਰੱਬ ਦੇ ਗੀਤ ਗਾ ਸਕਦਾ। ਉੱਥੇ ਮਹਾਂਪੁਰਖ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਕਿ ਜੋ ਕੁਛ ਮੈਂ ਕਹਿ ਰਿਹਾ ਇਹ ਮੈਂ ਗ੍ਰੰਥ ਪੜ੍ਹ ਕੇ ਨਹੀਂ ਕਹਿ ਰਿਹਾ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਕਬੀਰ ਸਾਹਿਬ ਨੇ ਉੱਥੇ ਸ਼ਬਦ ਬਿਲਕੁਲ ਨਹੀਂ ਵਰਤਿਆ ਕਿ ਜੋ ਮੈਂ ਸ਼ਬਦ ਉਚਾਰਨ ਕੀਤਾ, ਮੈਂ ਫਲਾਣੇ ਵੇਦ, ਫਲਾਣੇ ਸ਼ਾਸਤਰ, ਫਲਾਣੇ ਪੁਰਾਣ ਨੂੰ ਪੜ੍ਹਿਆ। ਉਹ ਕਹਿੰਦੇ ਨਹੀਂ, ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਕਹਿੰਦੇ ਨੇ ਅਸਲ ਚ ਜਦੋਂ ਏਕ ਜੋਤ, ਇੱਕ ਆਤਮਾ ਪਰਮ ਜੋਤ ਵਿੱਚ ਮਿਲ ਜਾਏ, ਕਿੰਬਾ ਹੋਏ, ਕੀ ਉਸ ਨੂੰ ਵਾਹ ਕੀਤਾ ਜਾ ਸਕਦਾ। ਚਲੋ ਇੱਥੇ ਵਿਸ਼ਰਾਮ ਲਾਵਾਂਗੇ, ਅਰਥ ਸੌਖੇ ਹੋ ਜਾਣਗੇ। ਏਕ ਜੋਤ ਏਕਾ ਮਿਲੀ, ਕਿੰਬਾ ਹੋਏ। ਅੱਗੇ ਕਹਿੰਦੇ ਨੇ ਮਹੋਏ, ਕਦਾਚਿਤ ਨਹੀਂ, ਜਿਹੜੀ ਅਭੇਦ ਹੋ ਗਈ ਉਹਨੂੰ ਕਿਵੇਂ ਬਾਤ ਕੀਤਾ ਜਾ ਸਕਦਾ ਹੈ। ਉਂਝ ਵੈਸੇ ਅਸੀਂ ਲਫ਼ਜ਼ ਇਹ ਵਰਤਨੇ ਆ ਗੁਰੂ ਸਾਹਿਬ ਲਈ ਵੀ। ਇਹ ਨਹੀਂ ਕਿ ਮੈਂ ਆਪਣੀ ਨਵੀਂ ਗੱਲ ਚਲਾਉਣੀ ਚਾਹੁੰਦਾ, ਅਸੀਂ ਸ਼ਬਦ ਕਹਿੰਦੇ ਹੁੰਦੇ ਹਾਂ ਕਿ ਅੱਜ ਸਤਿਗੁਰੂ ਦਾ ਜੋਤੀ ਜੋਤ ਸਮਾਉਣ ਦਿਵਸ ਹੈ। ਗੁਰੂ ਤਾਂ ਖੁਦ ਜੋਤ ਸਰੂਪ ਹੈ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਜੋਤੀ ਆਤਮਾ, ਜੋਤ ਪਰਮਾਤਮਾ, ਉਹ ਖੁਦ ਆਪ ਸੱਚ ਏਵੇ, ਉਹ ਤਾਂ ਜੋਤ ਸਵਰੂਪ ਨੇ। ਫਿਰ ਬੇਨਤੀ ਕਰਾਂਗਾ, ਏਕ ਜੋਤ ਏਕਾ ਮਿਲੀ, ਜਦੋਂ ਇੱਕ ਜੋਤ ਆਤਮਾ ਪਰਮ ਆਤਮਾ ਵਿੱਚ ਅਭੇਦ ਹੋ ਗਈ, ਅਭੇਦ ਨੂੰ ਕੋਈ ਵਾਹ ਕਰ ਸਕਦਾ? ਹਾਂ, ਇਹ ਗੱਲ ਵੱਖਰੀ ਕਿ ਪਰਮਾਤਮਾ ਆਪਣੇ ਹੁਕਮ ਨਾਲ ਪਠਾ ਦਿੰਦਾ ਜੇ। ਇਹੀ ਕਾਰਨ ਕਿ ਜਿੰਨੇ ਗੁਰੂ ਸਾਹਿਬ ਲਈ ਸ਼ਬਦ ਵਰਤਨੇ ਨਾ, ਭਾਈ ਗੁਰਦਾਸ ਸਾਹਿਬ ਨੇ ਜਿਹੜੇ ਵਰਤੇ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਪਠਾਇਆ ਗਿਆ ਹੈ, ਭੇਜਿਆ ਹੈ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ, ਪਠਾਇਆ ਲਫ਼ਜ਼ ਸਤਿਗੁਰੂ ਕਲਗੀਧਰ ਜੀ ਦੇ ਬੋਲ, ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ, ਗੁਰਦੇਵ ਪਠਾਏ ਲਫ਼ਜ਼ ਹੈ। ਜਿਹੜੀ ਇੱਕ ਜੋਤ ਪਰਮ ਜੋਤ ਵਿੱਚ ਭੇਦ, ਉਹਨੂੰ ਕੌਣ ਵਾਹ ਕਰ ਸਕੇਗਾ? ਉਹ ਭਾਵੇਂ ਪੰਜਾਂ ਤੱਤਾਂ ਦੇ ਚੋਲੇ ਵਿੱਚ ਵੀ ਵਿਚਰੇ, ਪਰ ਚੇਤੇ ਰੱਖਿਓ ਅਭੇਦਤਾ ਉਹਨਾਂ ਦੀ ਪੰਜਾਂ ਤੱਤਾਂ ਦੇ ਚੋਲੇ ਵਿੱਚ ਵੀ ਰਹਿ ਕੇ ਪਰਮ ਜੋਤ ਨਾਲ ਹੀ ਹੁੰਦੀ ਹੈ। ਇਹ ਪਿੰਜਰ ਉਹਨਾਂ ਦੀ ਰੁਕਾਵਟ ਨਹੀਂ ਬਣ ਸਕਦਾ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਜ਼ਿੰਦਗੀ ਚ ਕਿਹੜਾ ਦਿਨ ਹੈ ਜਿੱਦਣ ਪਰਿਵਾਰ ਵੱਲੋਂ, ਸਰਕਾਰ ਵੱਲੋਂ, ਮਸੰਦਾਂ ਵੱਲੋਂ, ਬ੍ਰਾਹਮਣਾਂ ਵੱਲੋਂ, ਹਾਕਮਾਂ ਵੱਲੋਂ ਉਹਨਾਂ ਨੂੰ ਪਰੇਸ਼ਾਨ ਜਾਂ ਉਹਨਾਂ ਨੂੰ ਤਸ਼ੱਦਦ ਨਹੀਂ ਉਹਨਾਂ ਤੇ ਕੀਤਾ ਗਿਆ, ਟੋਰਚਰ ਕਰਨ ਦਾ ਯਤਨ ਕੀਤਾ। ਪਰ ਗੁਰੂ ਅਰਜੁਨ ਸਾਹਿਬ ਅੰਦਰ ਕਿੰਨਾ ਟਿਕਿਆ ਹੈ, ਬੰਦਾ ਥੋੜਾ ਜਿਹਾ ਘਰ ਪਰੇਸ਼ਾਨ ਹੋਵੇ ਨਾ ਬੱਚਿਆਂ ਤੋਂ ਤੇ ਕਹਿ ਦਿੰਦਾ ਨਹੀਂ ਅੱਜ ਸਵੇਰੇ ਜਾਗ ਵੀ ਨਹੀਂ ਆਈ, ਮੇਰਾ ਤਾਂ ਨਿਤਨੇਮ ਵੀ ਟੁੱਟ ਗਿਆ, ਸ਼ਾਮ ਦਾ ਅਰਥ ਵੀ ਕਾਲਖ ਹੈ। ਸਾਂਵਲ ਸੁੰਦਰ ਰਾਮ ਅਈਆ ਮੇਰਾ ਮਨ ਲਾਗਾ ਤੋਹੇ। ਮਹਾਰਾਜ ਜੀ ਦੇ ਉੱਥੇ ਬਚਨ ਕਹੇ, ਸਾਧ ਮਿਲੇ ਸਿੱਧ ਪਾਈਐ ਕਿ ਇਹ ਜੋਗ ਕੇ ਭੋਗ, ਸਤਿਗੁਰੂ ਮਿਲ ਜਾਏ ਤਾਂ ਸਿੱਧਤਾ ਮਿਲਦੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਸਫਲਤਾ ਨਹੀਂ। ਕੀ ਜੋਗੀਆਂ ਵਾਲਾ ਜੋਗ ਤੇ ਕੀ ਭੋਗੀਆਂ ਵਾਲਾ ਭੋਗ, ਪਰ ਦੋਵੇਂ ਮਿਲ ਕਾਰਜ ਉਪਜੈ। ਇਹ ਵੀ ਅੱਜ ਅੱਗੇ ਆਵੇਗਾ ਜੀ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਪਾਣੀ ਘੜੇ ਤੋਂ ਬਿਨਾਂ ਨਹੀਂ ਟਿਕਦਾ ਤੇ ਪਾਣੀ ਤੋਂ ਬਿਨਾਂ ਘੜਾ ਕੋਈ ਨਹੀਂ ਬਣਦਾ। ਸੁੱਕੀ ਮਿੱਟੀ ਦਾ ਘੜਾ ਬਣਾ ਕੇ ਕੋਈ ਦਿਖਾਏ? ਦੇਖੋ ਸ਼ਬਦ ਕੈਸੇ ਵਰਤੇ। ਸਾਧ ਮਿਲਾ ਸਿੱਧ ਪਾਈਐ ਕਿ ਜੋਗ ਕੇ ਭੋਗ, ਦੋਵੇਂ ਮਿਲ ਕਾਰਜ ਉਪਜੈ। ਰਾਮ ਨਾਮ ਸੰਜੋਗ ਸ਼ਬਦ ਹੈ ਪਰ ਸੁਰਤ ਤੋਂ ਬਿਨਾਂ ਤਰੱਕੀ ਕੀ। ਸ਼ਬਦ ਤਾਂ ਉਦਨ ਵੀ ਸੀ ਜਿੱਦਣ ਅੱਖਰ ਵੀ ਪੈਦਾ ਨਹੀਂ ਸਨ ਹੋਏ। ਸ਼ਬਦ ਨੂੰ ਅੱਖਰ ਚ ਮਤ ਬੰਨੋ। ਇਹ ਤਾਂ ਸ਼ੁਕਰ ਕਰੀਏ ਜੀ ਸਤਿਗੁਰੂ ਦਾ ਕਿ ਸਾਡੀ ਬੋਲੀ ਦੇ ਪੱਧਰ ਤੇ ਉਤਰ ਕੇ ਉਹਨਾਂ ਬ੍ਰਹਮ ਗਿਆਨ ਕਹਿ ਦਿੱਤਾ। ਮੇਰੀ ਫਿਰ ਬੇਨਤੀ ਸੁਣਿਓ। ਹੁਣ ਇਹ ਕਹੀਏ ਜੀ ਪੰਜਾਬੀ ਦੇ ਅੱਖਰਾਂ ਚ ਪੈਂਤੀਆਂ ਚ ਬਾਣੀ ਇਹਦਾ ਅੰਤ ਪਾਲੋ। ਇੱਕ ਮਾਂ ਜੇ ਬੱਚਾ ਤੋਤਲੀ ਜ਼ਬਾਨ ਚ ਬੋਲਦਾ ਹੈ, ਮਾਂ ਕੋਲ ਬੜਾ ਗਿਆਨ ਹੈ, ਜੇ ਉਹ ਬੱਚੇ ਦੀ ਸ਼ਬਦਾਵਲੀ ਚ ਥੋੜਾ ਜਿਹਾ ਉਤਰ ਕੇ ਤੋਤਲੀ ਜ਼ਬਾਨ ਚ ਬੋਲਦੀ, ਇਹਦਾ ਮਤਲਬ ਇਹ ਨਹੀਂ ਕਿ ਮਾਂ ਨੂੰ ਸ਼ੁੱਧ ਨਹੀਂ ਬੋਲਣਾ ਆਉਂਦਾ। ਉਹ ਬੱਚੇ ਦੇ ਚਲਾਉਣ ਵਾਸਤੇ ਬੋਲਦੀ ਪਈ। ਆਹ ਜਿੰਨਾ ਵੀ ਰੂਹਾਨੀਅਤ ਦਾ ਗਿਆਨ ਅੱਖਰਾਂ ਚ ਹੈ, ਚੇਤੇ ਰੱਖਿਓ ਇਹ ਉਹ ਗਿਆਨ ਹੈ ਜਿਹੜਾ ਅੱਖਰ ਵਿੱਚ ਸਮੇਟਿਆ ਨਹੀਂ ਜਾ ਸਕਦਾ। ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨਮੈ ਨਾ ਹੈ, ਉਹਨੂੰ ਕਿਵੇਂ ਬਣ ਸਕਾਂਗੇ ਅਸੀਂ। ਖੈਰ ਮੈਂ ਫਿਰ ਬੇਨਤੀ ਕਰਾਂਗਾ, ਸ਼ਬਦ ਸੀ ਪਰ ਆਤਮਕ ਤਰੱਕੀ ਤਾਂ ਬੰਦੇ ਦੀ ਸੁਰਤ ਦੇ ਰਾਹੀਂ ਹੋਈ ਨਾ। ਦੋਵੇਂ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਅੱਗੇ ਉਹਨਾਂ ਬਚਨ ਕਿਹਾ, ਲੋਗੋ ਸਰਬ ਸ਼ਬਦੰਗ ਏਕ ਸ਼ਬਦੰਗ। ਜਦੋਂ ਉਹਨਾਂ ਅੰਦਰ ਧਰਮ, ਅੰਦਰ ਗਿਆਨ ਪ੍ਰਗਟ ਹੋਇਆ, ਅੰਦਰੋਂ ਅਨੁਭਵ ਗਿਆਨ ਨਿਕਲਿਆ, ਫਿਰ ਲੋਕਾਂ ਮਜ਼ਾਕ ਉਡਾਇਆ ਤੇ ਭਗਤ ਸਾਹਿਬ ਨੇ ਕਿਹਾ, ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਏਕ ਸ਼ਬਦੰਗ ਹੈ, ਇਹ ਬ੍ਰਹਮ ਕੀ ਵਿਚਾਰ ਹੈ। ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜਿਉ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਤਾਰਕ ਮੰਤਰ ਜੀ ਸ਼ਿਵ ਜੀ ਦਾ, ਉਹ ਮਰਦੇ ਸਮੇਂ ਪੜਾਇਆ ਜਾਂਦਾ ਵੀ ਤੇਰੀ ਗਤੀ ਹੋ ਜਾਏਗੀ। ਜਿਉ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਅੱਗੇ ਭਗਤ ਜੀ ਨੇ ਕਿਹਾ, ਕੋਈ ਗਾਵੈ ਸਰਬ ਸ਼ਬਦੰਗ ਏਕ ਸ਼ਬਦੰਗ। ਫਿਰ ਸੁਣਿਓ, ਜੋਗ ਸ਼ਬਦੰਗ ਵੱਖਰਾ, ਗਿਆਨ ਸ਼ਬਦੰਗ ਉਹਦਾ ਜੋਗੀ ਦਾ, ਬ੍ਰਹਮ ਦਾ ਵੇਦ ਸ਼ਬਦੰਗ ਹੈ, ਖੱਤਰੀ ਦਾ ਸੂਰ ਸ਼ਬਦੰਗ ਹੈ। ਪਰ ਇੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਅਸਲੀ ਧਰਮ ਹੈ, ਇਹਦੀ ਨਾ ਵੰਡੀ ਪਾਓ ਵੱਖ ਵੱਖ ਫਿਰਕੇ ਬਣਾ ਕੇ। ਕੋਈ ਗਾਵੈ, ਕਹਿਣ ਲੱਗੇ ਬ੍ਰਾਹਮਣ ਤੂੰ ਹੀ ਗਾਲਾ ਮੇਰੇ ਨਾਲ ਬੈਠ ਕੇ, ਤੈਨੂੰ ਵੀ ਸਮਝ ਆ ਜਾਏਗੀ ਕਿ ਸਰਬ ਸ਼ਬਦੰਗ ਏਕ ਸ਼ਬਦੰਗ ਕੀ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਮੈਂ ਬੇਨਤੀ ਕਰਾਂਗਾ ਕਿ ਏਕ ਸ਼ਬਦੰਗ, ਇੱਕ ਪਰਮਾਤਮਾ, ਇਹਨੂੰ ਬਾਬਾ ਜੀ ਨੇ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਏਕ ਸ਼ਬਦੰ। ਫਿਰ ਬੇਨਤੀ ਕਰਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਅਸਲੀ ਧਰਮ। ਸਰਬ ਸ਼ਬਦੰਗ ਏਕ ਸ਼ਬਦੰਗ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਨਹੀਂ ਵੰਡੀ ਨੀ ਸਰਬ ਦਾ ਇੱਕ ਧਰਮ। ਗੁਰੂ ਨਾਨਕ ਸਾਹਿਬ ਨੂੰ ਪੁੱਛੋ ਧਰਮ। ਫਿਰ ਮੈਂ ਅਰਜ਼ ਕੀਤੀ, ਇਹ ਤਾਂ ਪਰਮਾਤਮਾ ਦਾ ਆਦੀ ਹੈ। ਧਰਮ ਨਿੱਤਿਆ ਹੈ, ਸੰਸਾਰ ਅਨਿੱਤਿਆ ਹੈ, ਸੰਪਰਦਾ ਅਨਿੱਤਿਆ ਹੈ, ਧਰਮ ਨਿੱਤਿਆ ਹੈ, ਅਨਿੱਤਿਆ ਅੜਾ। ਪਤਾ ਨੀ ਕਿੰਨੀਆਂ ਕੁ ਸੰਪਰਦਾਵਾਂ ਪੈਦਾ ਹੋ ਗਈਆਂ ਨਾਮੋ ਨਿਸ਼ਾਨ ਮਿਟ ਕੇ। ਸਾਨੂੰ ਪਤਾ ਇਸ ਤੋਂ ਪਹਿਲਾਂ ਕਿੰਨੇ ਕੁ ਪੈਦਾ ਹੋਏ ਨੇ। ਪਰ ਉਹ ਧਰਮ ਜਿਹੜਾ ਆਦਿ ਹੈ, ਉਹ ਧਰਮ ਤਾਂ ਸੱਚ ਇਵੇ ਕਿ ਰੱਬ ਤੋਂ ਵੱਖ ਹੈ ਹੀ ਨਹੀਂ। ਉਸ ਧਰਮ ਦੀ ਖੋਹ ਦੀ ਤਾਂ ਜੇ ਪਾਰ ਬ੍ਰਹਮ ਪਰਮੇਸ਼ਵਰ ਹੈ ਤਾਂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, जेम्स हार्डी ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007
2: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट नॉर्थ ईस्ट कैलगरी। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर केटरिंग स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੀ ਬਾਲਤਾ ਤੇ ਪਿਆਰ ਦਾ ਸੁਨੇਹਾ ਦਿੰਦੇ ਨੇ। ਕਿਸੇ ਵਿਦਵਾਨ ਦਾ ਕਥਨ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਸਤਿਗੁਰਾਂ ਬੜੀ ਪਿਆਰੀ ਬਾਤ ਦੱਸੀ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਵਹਰਾ ਜੀਓ। ਸਾਰੀ ਮਨੁੱਖਤਾ ਅਸੀਂ ਇੱਕ ਪਰਿਵਾਰ ਹਾਂ, ਕੀ ਅਸੀਂ ਕਿਸੇ ਪ੍ਰਤੀ ਮਨ ਵਿੱਚ ਈਰਖਾ ਦੁਐਸ਼ ਦੁਸ਼ਮਣੀ ਤੇ ਨਹੀਂ ਰੱਖੀ ਬੈਠੇ। ਜੇ ਅਸੀਂ ਕਿਸੇ ਦੀ ਚੜ੍ਹਦੀ ਕਲਾ ਦੇਖ ਕੇ, ਕਿਸੇ ਦੀਆਂ ਚੰਗਿਆਈਆਂ ਦੇਖ ਕੇ, ਕਿਸੇ ਨੂੰ ਸੁਖੀ ਦੇਖ ਕੇ ਮਨ ਵਿੱਚ ਸਾੜਾ ਰੱਖਦੇ ਹਾਂ ਤੇ ਅਜੇ ਅਸੀਂ ਗੁਰੂ ਨੂੰ ਨਹੀਂ ਮੰਨਿਆ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਗੁਰਤਾ ਗੱਦੀ ਪਾਵਨ ਪੁਰਬ ਮਨਾ ਰਹੇ ਹਾਂ। ਹਿਰਦੇ ਝਾਤ ਮਾਰੀਏ ਕਿ ਅਸੀਂ ਉਸ ਮੁੱਢਲੇ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਪਿਆਰ ਤੇ ਨਿਮਰਤਾ ਸ਼ਰਧਾ ਦੀ ਗੁੜਤੀ ਬਾਬੇ ਨਾਨਕ ਨੇ ਕੁੱਟ ਕੁੱਟ ਕੇ ਸਾਡੀ ਝੋਲੀ ਪਾਈ ਸੀ ਕਿ ਅਸੀਂ ਉਹ ਝੋਲੀ ਸਾਂਭੀ ਹੋਈ। ਉਹ ਮੇਰੇ ਬਾਬਾ ਨਾਨਕ ਗਰੀਬਾਂ ਤੇ ਕੋੜੀਆਂ ਤੇ ਦੁਖਿਆਰਿਆਂ ਦੇ ਵੀ ਜਾ ਕੇ ਦਰਵਾਜ਼ੇ ਖੜਕਾਉਂਦੇ ਸਨ ਕਿ ਉਹ ਪਿਆਰ ਅਸੀਂ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ। ਸਭ ਕੁਝ ਸੁਣ ਕੇ ਜੇ ਹਿਰਦੇ ਝਾਤ ਮਾਰਾਂਗੇ, ਇੰਜ ਲੱਗਦਾ ਏ ਜਿਵੇਂ ਅਸੀਂ ਮੁੱਢਲੇ ਸਿਧਾਂਤਾਂ ਤੋਂ ਬਹੁਤ ਦੂਰ ਚਲੇ ਗਏ ਹਾਂ। ਅੱਜ 300 ਸਾਲਾਂ ਮਨਾ ਰਹੇ ਹਾਂ। ਪਿਆਰਿਓ, ਕੋਈ ਨਾ ਕੋਈ ਗੁਰੂ ਦੀ ਗੱਲ ਮਨ ਕੋਲੋਂ ਮਨਾ ਲਈਏ। ਫਰੈਂਕਫਿਨ ਕੰਪਨੀ ਵੱਲੋਂ ਆਪ ਸਿੱਖ ਸੰਗਤਾਂ ਨੂੰ ਇੱਕ ਪਿਆਰਾ ਜਿਹਾ ਸੰਦੇਸ਼, 300 ਸਾਲ ਗੁਰੂ ਦੇ ਨਾਲ, ਸਤਿਗੁਰਾਂ ਦੀ ਪਾਵਨ ਬਾਣੀ ਦੀ ਇਹ ਪਿਆਰੀ ਦੀ ਕੈਸਟ ਮੇਰੇ ਵੀਰ ਜੋਏ ਅਤਲ ਜੀ ਦੇ ਮਿਊਜ਼ਿਕ ਨਾਲ ਸਵਾਰ ਕੇ, ਸ਼ਿੰਗਾਰ ਕੇ ਤੇ ਸਤਿਗੁਰਾਂ ਦੇ ਪਾਵਨ ਪੁਰਬ ਨੂੰ ਸਮਰਪਿਤ ਆਪ ਸੰਗਤਾਂ ਨੂੰ ਭੇਟ ਕਰ ਰਹੇ ਹਾਂ।

ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੋਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੁੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕੇ ਸੁਰਗ ਅਵਤਾਰ ਹੋਂ ਵਿੱਚ ਹੱਸੇ ਹੋਂ ਵਿੱਚ ਰੋਵੇ ਹੋਂ ਵਿੱਚ ਭਰੀਏ ਹੋਂ ਵਿੱਚ ਧੋਵੇ ਹੋਂ ਵਿੱਚ ਜਾਤੀ ਜਿਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ।

ਇਹ ਮੈਂ ਭਾਵ ਮਨੁੱਖ ਦੇ ਅੰਦਰ ਹਰ ਵਕਤ ਵਿਆਪਕ ਰਹਿੰਦਾ ਹੈ। ਕਾਦਰ ਕਰੀਮ ਨੇ ਸੁਭਾਵਿਕ ਤੌਰ ਤੇ ਕੁਛ ਔਗੁਣ ਜਗਤ ਦੇ ਖਿਲੇਰੇ ਨੇ। ਜੈਸੇ ਦੇਖਦੇ ਹਾਂ ਕਿ ਪਤੰਗੇ ਦੇ ਅੰਦਰ ਦ੍ਰਿਸ਼ਟ ਰੋਗ ਪ੍ਰਧਾਨ ਹੈ ਔਰ ਹਾਥੀ ਦੇ ਅੰਦਰ ਕਾਮਕ ਰੁਚੀਆਂ ਸ਼ਿਖਰ ਤੇ ਪਹੁੰਚੀਆਂ ਗਈਆਂ ਨੇ। ਕੰਨਾਂ ਦਾ ਰਸ ਸਾਡੇ ਦੇਸ਼ ਦੇ ਸ਼ਾਸਤਰਕਾਰ ਕਹਿੰਦੇ ਨੇ ਹਿਰਨ ਦੇ ਪ੍ਰਧਾਨ ਹੈ ਔਰ ਨਾਸਕਾ ਦਾ ਰਸ ਸੁਗੰਧੀ ਦੇ ਰਸ ਦਾ ਲਿਪਾਏ ਮਾਨ ਹਰ ਵਕਤ ਲਾਲਚੀ ਰਹਿਣ ਵਾਲਾ ਇਹ ਭੌਰਾ ਪ੍ਰਧਾਨ ਹੈ। ਪੰਜ ਗਿਆਨ ਇੰਦਰੇ ਪੰਜ ਰਸਾਂ ਦੇ ਚੋਂ ਕੋਈ ਇੱਕ ਰਸ ਕਿਸੇ ਨਾ ਕਿਸੇ ਜੀਵ ਦੇ ਪ੍ਰਧਾਨ ਰੂਪ ਦੇ ਜਿਹਾ ਰਹਿੰਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਬਕਾਇਦਾ ਇਸ ਦਾ ਜ਼ਿਕਰ ਹੈ। ਲੇਕਿਨ ਇਹ ਜਿਹੜਾ ਮਨੁੱਖ ਹੈ ਇਸਦਾ ਪ੍ਰਧਾਨ ਮੂਲ ਔਗਣ ਕੀ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੇ ਅੰਤਿਸ਼ਕਰਨ ਵਿੱਚ ਝਾਤ ਮਾਰ ਕੇ ਜੋ ਮਨੁੱਖ ਦੀ ਬੁਨਿਆਦੀ ਮੂਲ ਕਮਜ਼ੋਰੀ ਲੱਭੀ ਹੈ ਉਹ ਹੈ ਅਹੰ ਭਾਵ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂ ਗੁਲ ਬਸਕੀਨਾ, ਦ੍ਰਿਸ਼ਟ ਰੋਗ ਪਚ ਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਸਾਹਿਬ ਕਹਿੰਦੇ ਨੇ ਇਹ ਜਿਤਨੇ ਜੀਵ ਜੰਤ ਨੇ ਇਹਨਾਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਇੱਕ ਬੁਨਿਆਦੀ ਰੋਗ ਹੈ। ਹਾਥੀ ਦਾ ਬੁਨਿਆਦੀ ਰੋਗ ਹੈ ਕਾਮ, ਬਾਕੀ ਇੰਦਰੀਆਂ ਤੋਂ ਕਰੀਬਨ ਕਰੀਬਨ ਇਹ ਨਿਸ਼ਚਿੰਤ ਹੈ। ਲੇਕਿਨ ਇੱਕ ਇੰਦਰੀ ਦੇ ਅਧੀਨ ਹੋਣ ਕਰਕੇ ਇਹਦੀ ਜ਼ਿੰਦਗੀ ਕਈ ਦਫ਼ਾ ਬਹੁਤ ਦੁੱਖ ਸਹੇੜਦੀ ਹੈ। ਇਸੇ ਤਰੀਕੇ ਨਾਲ ਇੱਕੋ ਹੀ ਮੂਲ ਔਗਣ ਹੈ ਹਿਰਨ ਦੇ 'ਚ, ਉਹ ਗੰਢੇੜੇ ਦਾ ਰਾਗ ਸੁਣ ਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਅਧੀਨ ਕਰਾ ਬੈਠਦਾ ਹੈ। ਇੱਕੋ ਹੀ ਰਸ ਪ੍ਰਧਾਨ ਹੈ ਭੌਰੇ ਦੇ 'ਚ ਨਾਸ਼ਕਾ ਦਾ, ਔਰ ਇੱਕੋ ਹੀ ਰਸ ਪ੍ਰਧਾਨ ਹੈ ਅੱਖਾਂ ਦਾ ਬਕਾਇਦਾ ਪਤੰਗੇ ਦੇ 'ਚ। ਜ਼ਬਾਨ ਦਾ ਰਸ ਪ੍ਰਧਾਨ ਹੈ ਮੱਛਲੀ ਦੇ ਅੰਦਰ। ਮਨੁੱਖ ਦਾ ਰਸ ਕਹਿੰਦੇ ਨੇ ਅਹੰ ਭਾਵ ਦੇ 'ਚ ਹੈ, ਮੈਂ ਦੇ 'ਚ ਹੈ। ਜਿੱਥੇ ਜਿੱਥੇ ਇਸਦੀ ਮੈਂ ਨੂੰ ਤ੍ਰਿਪਤੀ ਮਿਲੇ, ਜਿੱਥੇ ਜਿੱਥੇ ਇਸਦੀ ਮੈਂ ਨੂੰ ਕੋਈ ਪੱਠੇ ਪਾਵੇ, ਜਿੱਥੇ ਜਿੱਥੇ ਮੈਂ ਭਾਵ ਜ਼ਿਆਦਾ ਪ੍ਰਗਟ ਹੋਵੇ ਉੱਥੇ ਮਨੁੱਖ ਨੂੰ ਰਸ ਆਉਂਦਾ ਹੈ। ਮਨੁੱਖ ਆਪਣੇ ਨਾਲੋਂ ਜ਼ਿਆਦਾ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਖੁਸ਼ ਨਹੀਂ ਆਉਂਦਾ, ਕਿਉਂਕਿ ਵੱਡੇ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਉਹਦੇ ਅੰਦਰ ਹੀਣ ਭਾਵ ਪੈਦਾ ਹੁੰਦਾ ਹੈ ਔਰ ਉਹਦੀ ਹਉਮੈ ਨੂੰ ਸੱਟ ਲੱਗਦੀ ਹੈ, ਉਹਦੇ ਅਹੰਕਾਰ ਨੂੰ ਸੱਟ ਲੱਗਦੀ ਹੈ। ਮੂਰਖ ਗੁਣਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਵੀ ਦੁਖੀ ਹੁੰਦਾ ਹੈ, ਕਾਰਨ ਕਿ ਗੁਣਵਾਨ ਉਸਨੂੰ ਉੱਚੇ ਦਿਖਾਈ ਦਿੰਦੇ ਨੇ ਔਰ ਫਿਰ ਉਹ ਖੁਦ ਗੁਣਵਾਨਾਂ ਦੇ ਸਾਹਮਣੇ ਛੋਟਾ ਹੋ ਜਾਂਦਾ ਹੈ। ਇਹ ਛੋਟਾਪਨ ਖਟਕਦਾ ਹੈ। ਮਨੁੱਖ ਹਰ ਮਹਿਫਿਲ ਵਿੱਚ ਹਰ ਥਾਂ 'ਤੇ ਹਰ ਸਮੇਂ 'ਤੇ ਉੱਚਾ ਹੀ ਰਹਿਣਾ ਚਾਹੁੰਦਾ ਹੈ, ਵੱਡਾ ਹੀ ਰਹਿਣਾ ਚਾਹੁੰਦਾ ਹੈ। ਇਸ ਵਾਸਤੇ ਜਦ ਵੀ ਮਨੁੱਖ ਦੇ ਅੰਦਰ ਇਹ ਹਉਮੈ ਪ੍ਰਬਲ ਰੂਪ ਵਿੱਚ ਹੋਵੇ ਉਹ ਆਪਣੇ ਤੋਂ ਜ਼ਿਆਦਾ ਵੱਡੇ ਧਨਵਾਨ ਕੋਲ ਨਹੀਂ ਬੈਠ ਸਕਦਾ, ਉਹ ਆਪਣੇ ਤੋਂ ਜ਼ਿਆਦਾ ਵੱਡੇ ਗੁਣਵਾਨ ਕੋਲ ਕਲਾਕਾਰ ਕੋਲ ਨਹੀਂ ਬੈਠ ਸਕਦਾ। ਜੇ ਬੈਠੇਗਾ ਤਾਂ ਉਹਨੂੰ ਤ੍ਰਿਪਤੀ ਨਸੀਬ ਨਹੀਂ ਹੋਵੇਗੀ, ਬੇਚੈਨੀ ਹੋਵੇਗੀ, ਪਰੇਸ਼ਾਨੀ ਹੋਵੇਗੀ। ਜਿੱਥੇ ਜਿੱਥੇ ਵੀ ਉਸਨੂੰ ਛੋਟਾ ਭਾਵ ਮਹਿਸੂਸ ਹੋਵੇਗਾ ਔਖਾ ਹੋਵੇਗਾ। ਕਹਿੰਦੇ ਨੇ ਇਸੇ ਅਹੰ ਭਾਵ ਤੋਂ ਨਿੰਦਾ ਦਾ ਜਨਮ ਹੋਇਆ। ਹੁਣ ਦੂਸਰਾ ਵੱਡਾ ਹੈ ਕਿ ਹੁਣ ਹਉਮੈ ਨੂੰ ਸੰਤੁਸ਼ਟ ਕਰਨਾ ਹੈ, ਅਹੰ ਨੂੰ ਸੰਤੁਸ਼ਟ ਕਰਨਾ ਹੈ, ਰਸ ਦੇਣਾ ਹੈ, ਕਿਵੇਂ ਕਰੀਏ? ਉਸ ਵੱਡੇ ਨੂੰ ਛੁਟਿਆਓ। ਤਾਂ ਵੱਡੇ ਨੂੰ ਛੁਟਿਆਉਣ ਦਾ ਇੱਕੋ ਹੀ ਤਰੀਕਾ ਹੈ, ਨਿੰਦਾ। ਉਹਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਰ ਦਿਓ, ਉਹਦੀਆਂ ਬੁਰਾਈਆਂ ਦਾ ਜ਼ਿਕਰ ਕਰ ਦਿਓ, ਚਾਹੇ ਨਹੀਂ ਵੀ ਨੇ ਕਲਪਨਾ ਕਰਕੇ ਵੀ ਕਰ ਦਿਓ, ਤਾਂ ਕਿ ਦੂਸਰਾ ਕਮ ਸੇ ਕਮ ਛੋਟਾ ਹੋਵੇ ਅਤੇ ਮੈਂ ਵੱਡਾ ਹੋਵਾਂ। ਕਈ ਦਫ਼ਾ ਦੇਖਦੇ ਹਾਂ ਛੋਟੇ ਛੋਟੇ ਮਾਸੂਮ ਬੱਚੇ ਵੀ ਵੱਡਾ ਹੋਣ ਦਾ ਨਾਟਕ ਰਚਦੇ ਨੇ, ਨਕਲੀ ਮੁੱਛਾਂ ਲਾ ਕੇ ਜਾਂ ਨਕਲੀ ਹਾਵ ਭਾਵ ਕਰਕੇ ਉਹ ਆਪਣੇ ਆਪ ਨੂੰ ਵੱਡਾ ਹੋਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਜ਼ਿੰਦਗੀ ਦੇ ਕਿਸੇ ਪਲ ਦੇ 'ਚ ਵੀ ਮਨੁੱਖ ਨੂੰ ਛੋਟਾ ਹੋਣਾ ਪ੍ਰਵਾਨ ਨਹੀਂ, ਚਾਹੇ ਉਹ ਬੱਚਾ ਹੈ, ਚਾਹੇ ਉਹ ਜਵਾਨ ਹੈ, ਚਾਹੇ ਉਹ ਬੁੱਢਾ ਹੈ, ਚਾਹੇ ਉਹ ਨਿਰਧਨ ਹੈ, ਚਾਹੇ ਧਨਵਾਨ ਹੈ, ਚਾਹੇ ਨਿਰਗੁਣ ਹੈ, ਚਾਹੇ ਗੁਣਵਾਨ ਹੈ। ਮਨੁੱਖ ਦੇ ਅੰਦਰ ਇਹ ਭਾਵ ਬਣਿਆ ਹੀ ਰਹਿੰਦਾ ਹੈ ਕਿ ਮੈਂ ਵੱਡਾ ਹਾਂ ਔਰ ਮੈਂ ਵੱਡਾ ਹੋਵਾਂ, ਦੂਜਾ ਛੋਟਾ ਹੈ ਜੇ ਨਹੀਂ।

0: ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈਂ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 3065818061 ਪਰ ਸੰਪਰਕ ਕਰੇਂ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਓਟੀਆਂ ਦੀ ਓਟ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਆਪਣੇ ਜੀਵਨ ਦਾ ਤਜ਼ਰਬਾ ਹਾਸਲ ਕੀਤਾ ਸੀ, ਸਤਿਗੁਰੂ ਜੀ ਦੀ ਪ੍ਰਾਪਤੀ ਤੋਂ ਬਾਅਦ ਉਹਨਾਂ ਨੇ ਜੋ ਆਪਣੇ ਹਿਰਦੇ ਦੇ ਵਿੱਚ ਖੇੜਾ ਮਹਿਸੂਸ ਕੀਤਾ ਸੀ, ਸ਼ਾਹਕਾਰ ਬਾਣੀ ਵਿੱਚ ਉਹਨਾਂ ਨੇ ਬਚਨ ਕੀਤਾ, ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿਉਂਕਿ ਉਹਨਾਂ ਦਾ ਪਹਿਲਾ ਸਮਾਂ ਸਨਾਤਨੀ ਮਤਾਂ ਮਤਾਂਤਰਾਂ ਦੇ ਨਾਲ ਜੁੜਿਆ ਹੋਇਆ ਸੀ, ਇਸ ਕਰਕੇ ਉਹਨਾਂ ਨੇ ਬਹੁਤ ਨਜ਼ਦੀਕ ਤੋਂ ਸਾਰੇ ਹੀ ਕਾਰ ਵਿਹਾਰ ਨੂੰ ਦੇਖਿਆ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਇਸ ਪਵਿੱਤਰ ਸ਼ਲੋਕ ਦੇ ਵਿੱਚ ਸਾਨੂੰ ਪ੍ਰੇਰਨਾ ਕਰਦੇ ਨੇ। ਪ੍ਰੇਰਨਾ ਕੈਸੀ ਹੈ? ਪੜ੍ਹਨਾ ਗੁੜ੍ਹਨਾ ਸੰਸਾਰ ਕੀ ਕਾਰ ਹੈ, ਇਹ ਜਿਹੜੀ ਵਿੱਦਿਆ ਦੀ ਪ੍ਰਾਪਤੀ ਜਾਂ ਵਿੱਦਿਆ ਦੀ ਵਿਚਾਰ ਜਿਹੜੀ ਹੈ ਇਹ ਸੰਸਾਰ ਦੀ ਕਾਰ ਹੈ। ਆਦਿ ਸਮੇਂ ਤੋਂ ਦੇਖਿਓ ਪਾਠਸ਼ਾਲਾ ਦੇ ਵਿੱਚ, ਭਾਵੇਂ ਉਸ ਵੇਲੇ ਯੂਨੀਵਰਸਿਟੀਆਂ ਨਹੀਂ ਸਨ, ਵਿੱਦਿਆ ਦੇ ਕੇਂਦਰ ਨਹੀਂ ਸਨ, ਲੇਕਿਨ ਉਸ ਵੇਲੇ ਪਾਠਸ਼ਾਲਾ ਦੇ ਵਿੱਚ ਬੈਠ ਕੇ ਇਕੱਲਾ ਵਿੱਦਿਆ ਨਹੀਂ ਸੀਗੀ ਪੜ੍ਹਾਈ ਜਾਂਦੀ, ਸਗੋਂ ਦੱਸਿਆ ਜਾਂਦਾ ਸੀਗਾ ਸਮਾਜ, ਨਰੋਏ ਸਮਾਜ ਦੀ ਸਿਰਜਣਾ, ਸੇਵਾ ਕਿਵੇਂ ਕਰਨੀ ਹੈ। ਰਾਜੇ ਮਹਾਰਾਜਿਆਂ ਦੇ ਜਿਹੜੇ ਰਾਜਕੁਮਾਰ ਸਨ ਉਹ ਵੀ ਵਿੱਦਿਆ ਹਾਸਲ ਕਰਨ ਵਾਸਤੇ ਬੜਾ ਬੜਾ ਸਮਾਂ ਆਪਣਾ ਜਿਹੜਾ ਸੀਗਾ ਉਸ ਵਿੱਚ ਗੁਜ਼ਾਰਦੇ ਸਨ। ਇਹ ਵਿੱਦਿਆ ਜਿਹੜੀ ਹੈ, ਇਹ ਵਿੱਦਿਆ ਤੋਂ ਸਾਨੂੰ ਜੀਵਨ ਜਾਚ ਮਿਲਦੀ ਹੈ, ਭਾਵੇਂ ਪਹਿਲੀ ਵਿੱਦਿਆ ਦੀ ਗੱਲ ਕਰ ਲਈਏ ਅਤੇ ਜਾਂ ਅਜੋਕੀ ਵਿੱਦਿਆ ਦੀ ਗੱਲ ਕਰ ਲਈਏ। ਯੂਨੀਵਰਸਿਟੀਆਂ ਨੇ, ਬੜੇ ਬੜੇ ਕਾਲਜ ਨੇ, ਅਕੈਡਮਿਕ ਪੜ੍ਹਾਈਆਂ ਨੇ, ਪਰ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤੇ 99% ਤੋਂ ਉੱਪਰ ਕੇਵਲ ਤਾਂ ਕੇਵਲ ਸਤਿਗੁਰੂ ਜੀ ਬਚਨ ਕਰ ਰਹੇ ਨੇ, ਕੇਵਲ ਕਾਰ ਹੈ। ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਵੀ ਤਾਂ ਉਹਨਾਂ ਦੇ ਪਿਤਾ ਜੀ ਬਾਬਾ ਮਹਿਤਾ ਕਾਲੂ ਜੀ ਸੋਚਦੇ ਸਨ ਕਿ ਇਹ ਕੁਝ ਵਿੱਦਿਆ ਹਾਸਲ ਕਰ ਲਏ ਤਾਂ ਜੋ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰੇ। ਇਹ ਸਫਲਤਾ ਕੀ ਹੈ? ਅੱਜ ਸੰਸਾਰ ਦੇ ਵਿੱਚ ਵਿੱਦਿਆ ਦਾ ਮਾਇਨਾ ਹੀ ਬਦਲ ਗਿਆ ਹੈ। ਸਫਲਤਾ ਇਹ ਹੈ ਕਿ ਮੇਰਾ ਬੱਚਾ, ਸਾਡੇ ਸਾਰਿਆਂ ਦੇ ਬੱਚੇ ਪੜ੍ਹਦੇ ਹੋਣਗੇ, ਵਿੱਦਿਆ ਪ੍ਰਾਪਤ ਕਰਕੇ ਉੱਚੇ ਅਹੁਦੇ 'ਤੇ ਜਾਵੇ। ਉੱਚੇ ਅਹੁਦਿਆਂ 'ਤੇ ਜਾ ਕੇ ਅਤੇ ਖੱਟਣਾ ਕੀ ਹੈ? ਕੇਵਲ ਮਾਇਆ ਪਦਾਰਥ। ਵਿੱਦਿਆ ਦਾ ਸਰੂਪ ਬਦਲ ਗਿਆ ਹੈ, ਵਿੱਦਿਆ ਨਿਵੇਸ਼ ਹੈ। ਜਿੰਨਾ ਇਨਵੈਸਟ ਕਰੋਗੇ, ਜੇ ਅਸੀਂ ਕਹਿ ਲਈਏ ਜੀ ਸਭ ਤੋਂ ਵੱਡੀ ਡਿਗਰੀ ਮੈਡੀਕਲ ਦੀ ਹੈ, ਕਰੋੜ ਰੁਪਈਆ ਲੱਗਦਾ, ਤੇ ਪਤਾ ਹੈ ਕਿ ਕਰੋੜ ਖਰਚ ਕੇ ਫਿਰ ਕਈ ਕਰੋੜ ਬਣਨੇ ਨੇ, ਗੱਜ ਕੇ ਆਖੋ ਸਤਨਾਮ। ਵਿੱਦਿਆ ਜਿਹੜੀ ਹੈ, ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿੱਦਿਆ ਜਿਸ ਨੂੰ ਤੀਸਰਾ ਨੇਤਰ ਆਖਿਆ ਗਿਆ ਹੈ, ਜਿਸ ਨੂੰ ਗਿਆਨ ਆਖਿਆ ਗਿਆ ਹੈ, ਪਰ ਜਿਹੜਾ ਲਿਖਿਆ ਹੋਇਆ ਨਾ ਸਿੱਖਣ ਲਈ ਆਓ ਸੇਵਾ ਲਈ ਜਾਓ, ਉਹ ਅੱਜ ਦੀਆਂ ਹਕੂਮਤਾਂ, ਅੱਜ ਦੀਆਂ ਸਰਕਾਰਾਂ ਨੇ ਵਿੱਦਿਆ ਨੂੰ ਵਪਾਰ ਬਣਾ ਲਿਆ। ਲੋਕਾਂ ਦੇ ਬੱਚਿਆਂ ਤੋਂ ਲੈ ਕੇ ਜਦੋਂ ਬੱਚੇ ਯੂਨੀਵਰਸਿਟੀਆਂ ਤੱਕ ਜਾਂਦੇ ਨੇ, ਮੋਟੀ ਮਾਇਆ ਇਕੱਤਰ ਕੀਤੀ ਜਾਂਦੀ ਹੈ, ਸਾਡਾ ਸ਼ੋਸ਼ਣ ਕੀਤਾ ਜਾਂਦਾ ਹੈ। ਵਿੱਦਿਆ ਜਿੰਨਾ ਵੱਡਾ ਤੁਸੀਂ ਨਿਵੇਸ਼ ਕਰੋਗੇ, ਉਸ ਵੇਲੇ ਵੀ ਵਿੱਦਿਆ ਜਿਹੜੀ ਸੀਗੀ ਕੇਵਲ ਇੱਕ ਦੁਨਿਆਵੀ ਕਾਰ ਹੈ, ਵਿੱਦਿਆ ਪਰ ਉਪਕਾਰ ਨਹੀਂ। ਵਿੱਦਿਆ

ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਉਧਾਰ। ਜਿਨ੍ਹਾਂ ਗੁਰਮੁਖਾਂ ਦਾ ਨਾਮ ਵਿੱਚ ਮਨ ਟਿਕ ਗਿਆ, ਉੱਠਦਿਆਂ ਬੈਠਦਿਆਂ ਪਰਮਾਤਮਾ ਦੀ ਯਾਦ ਜਿਹੜੀ ਹੈ ਹਿਰਦੇ ਵਿੱਚ, ਜਿਹੜੀ ਤੜਪ ਹੈ ਕਿ ਪਰਮਾਤਮਾ ਦਾ ਨਾਮ ਜਪਣਾ, ਆਖਾਂ ਜੀਵਾਂ ਵਿਸਰੇ ਮਰ ਜਾਓ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਏ ਖੇੜਾ ਮਨ ਵਿੱਚ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ,

ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਬਿਨ ਮਨ ਮਾਰੇ, ਮਨ ਦੇ ਫੁਰਨੇ। ਮਨ ਕੀ ਹੈ ਕਿ ਫੁਰਨਿਆਂ ਦਾ ਗੁਲਦਸਤਾ ਹੈ। ਬਾਰ ਬਾਰ ਜਦੋਂ ਕਿਤੇ ਮਨ ਨੂੰ ਪਰਖਣਾ ਨੇ, ਸਵੇਰੇ ਅੰਮ੍ਰਿਤ ਵੇਲੇ ਤੋਂ ਬਾਅਦ ਜਾਂ ਸਿਮਰਨ ਕਰਨ ਤੋਂ ਬਾਅਦ, ਸਿਮਰਨ ਕਰਨ ਤੋਂ ਪਹਿਲਾਂ ਨਹੀਂ, ਜਦੋਂ ਤੁਸੀਂ ਨਿਤਨੇਮ ਕਰਦੇ ਜੇ, ਜਦੋਂ ਤੁਸੀਂ ਨਾਮ ਅਭਿਆਸ ਕਰਦੇ ਜੇ, ਨਾਮ ਅਭਿਆਸ ਤੋਂ ਬਾਅਦ ਖਿੰਨ ਮਾਤਰ ਹੀ, ਖਿੰਨ ਮਾਤਰ ਤੋਂ ਬਾਅਦ ਦੇਖਿਓ ਮਨ ਦੇ ਫੁਰਨੇ ਜਿਹੜੇ ਨੇ ਉਹ ਚਾਰਾਂ ਦਿਸ਼ਾਵਾਂ ਦੇ ਵਿੱਚ ਮਨ ਜਿਹੜਾ ਤੁਹਾਨੂੰ ਭਟਕਾਉਣ ਲੱਗ ਜਾਂਦਾ ਹੈ। ਉਸੇ ਸਮੇਂ ਜੇ ਕਿਸੇ ਨੇ ਆਪਣੇ ਮਨ ਮਾਰੇ ਤੋਂ ਭਾਵ, ਜੇ ਕਿਸੇ ਨੇ ਆਪਣੇ ਮਨ ਨੂੰ ਪਰਖਣਾ, ਪ੍ਰੇਰਣਾ ਮਨ ਨੂੰ ਗੁਰੂ ਦੇ ਸ਼ਬਦ ਦੀ ਹੈ, ਲੇਕਿਨ ਪਰਖਣਾ ਕਿੰਨੇ ਹੈ? ਪਰਖਣਾ ਜਿਹੜਾ ਜਗਿਆਸੂ ਜਿਹੜਾ ਹੈ, ਜਿਹੜਾ ਆਪਣੇ ਮਨ ਨੂੰ ਸੱਚੇ ਪਾਸੇ ਲਾ ਰਿਹਾ, ਸੱਚੇ ਪਾਸੇ ਤੋਰ ਰਿਹਾ, ਇਹ ਮਨ ਮਰਦਾ ਤਾਂ ਹੈ ਨਹੀਂ। ਮਨ ਮਰੇ ਧਾਤ ਮਰ ਜਾਏ। ਜੇ ਕਹਿੰਦੇ ਆ ਮਨ ਦੇ ਫੁਰਨੇ ਮਰ ਜਾਣ, ਮਨ ਨਹੀਂ ਮਾਰਨਾ, ਮਰਨ ਕੋਈ ਸਰੀਰ ਨਹੀਂ, ਇਹ ਮਨ ਜਿਹੜਾ ਹੈ ਇਹ ਤਾਂ ਸਰੀਰ ਛੱਡ ਦਿੰਦਾ, ਸਰੀਰ ਚੋਲਾ ਛੱਡ ਦਿੰਦਾ, ਲੇਕਿਨ ਮਨ ਦੇ ਫੁਰਨੇ ਜਿਹੜੇ ਨੇ, ਇਨਸਾਨ ਦੇ ਬੁਰੇ ਫੁਰਨੇ ਜਿਹੜੇ ਨੇ, ਉਹ ਫੁਰਨਿਆਂ ਕਰਕੇ ਇਸ ਨੂੰ ਰੱਬ ਦੇ ਘਰ ਵਿੱਚ ਹੀ ਢੋਈ ਨਹੀਂ ਮਿਲਦੀ। ਇਹ ਉੱਥੋਂ ਤੱਕ ਫੁਰਨੇ ਚੱਲਦੇ ਨੇ। ਮਨ ਮਾਰਨ ਤੋਂ ਭਾਵ ਹੈ ਮਨ ਨੂੰ ਸੱਚੇ ਪਾਸੇ ਲਾਉਣਾ, ਚੰਗੇ ਪਾਸੇ ਲਾਉਣਾ, ਮਨ ਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਵਾਲੇ ਪਾਸੇ ਲਾਉਣਾ। ਤਾਂ ਮੈਂ ਬੇਨਤੀ ਕਰ ਰਿਹਾ ਸੀਗਾ, ਬਿਨ ਮਨ ਮਾਰੇ ਕੋਈ ਨਾ ਸਿੱਝਈ। ਜੇ ਕੋਈ ਇਨਸਾਨ ਮਨ ਦੇ ਫੁਰਨਿਆਂ ਨੂੰ ਰੋਕਦਾ ਨਹੀਂ, ਵੇਖੋ ਭਾਵ ਕੋਲ ਬੁਲਾਏ, ਇਸ ਮਨ ਜਿਹੜਾ ਹੈ ਮਨ ਦੇ ਫੁਰਨਿਆਂ ਨੂੰ ਰੋਕਣਾ ਹੀ ਮਨ ਨੂੰ ਮਾਰਨਾ ਹੈ। ਕਬਹੂ ਜਿਹੜਾ ਓਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ

ਅਸੀਂ ਪਿੱਛੇ ਪੜ ਆਏ ਹਾਂ, ਵੇਖੋ ਕੋ ਲਿਵ ਲਾਏ, ਭਾਵ ਜਿਨ੍ਹਾਂ ਦੀ ਲਿਵ ਜੁੜ ਜਾਂਦੀ ਹੈ, ਜਿਹੜੇ ਮਨ ਦੇ ਫੁਰਨਿਆਂ ਤੇ ਕਾਬੂ ਪਾ ਲੈਂਦੇ ਨੇ, ਭੇਖ ਧਾਰੀ। ਇਸ ਤੋਂ ਬਾਅਦ ਉਹ ਆਉਂਦੇ ਨੇ ਜਿਵੇਂ ਅਸੀਂ ਭੇਖ ਧਾਰਨ ਕੀਤਾ ਹੋਇਆ। ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜੇ ਸਨ ਵੱਖਰੇ ਵੱਖਰੇ ਭੇਖ ਸਨ। ਅੱਜ ਵੀ ਅਸੀਂ ਭੇਖ ਦੇ ਆਧਾਰ ਤੇ ਆਪਣੇ ਆਪ ਨੂੰ ਕੋਈ ਵੱਡਾ ਕਹਿ ਰਿਹਾ, ਕੋਈ ਛੋਟਾ ਕਹਿ ਰਿਹਾ, ਕੋਈ ਕਹਿ ਰਿਹਾ ਮੈਂ ਟਹਿਣੀ ਹਾਂ, ਕੋਈ ਕਹਿੰਦਾ ਤਣਾ ਹੈ, ਕੋਈ ਕਹਿੰਦਾ ਮੈਂ ਪੱਤੇ ਹਾਂ, ਕੋਈ ਕਹਿੰਦਾ ਮੈਂ ਫਲ ਹਾਂ। ਇਹ ਭੇਖ ਉਸ ਵੇਲੇ ਵੀ ਚੱਲਦਾ ਸੀਗਾ ਤੇ ਅੱਜ ਸਿੱਖ ਧਰਮ ਦੇ ਵਿੱਚ ਵੀ ਆਪਣਾ ਜਿਹੜਾ ਪਹਿਰਾਵਾ ਉਹਦੇ ਤੇ ਵੀ ਕਈ ਬੜਾ ਮਾਣ ਕਰਦੇ ਆ, ਅਸੀਂ ਫਲ ਹਾਂ, ਅਸੀਂ ਫਲ ਹੈ। ਕੋਈ ਕਹਿੰਦਾ ਕਿ ਮੈਂ ਫਲ ਹੈ, ਪਰ ਫਲ ਕਹਿਣ ਵਾਲਾ ਇਹ ਵੇਖੇ ਕਿ ਪਹਿਲਾਂ ਫੁੱਲ ਲੱਗਾ ਸੀ। ਜਿਹੜਾ ਫੁੱਲ ਹੈ ਉਹ ਸੋਚੇ ਕਿ ਪਹਿਲਾਂ ਮੈਂ ਕਿਸੇ ਟਹਿਣੀ ਨਾਲ ਜੁੜਿਆ ਹੋਇਆ ਸੀਗਾ, ਟਹਿਣੀ ਇਹ ਸੋਚੇ ਕਿ ਮੇਰਾ ਸੰਬੰਧ ਤਣੇ ਨਾਲ ਸੀ, ਤਣਾ ਸੋਚੇ ਕਿ ਜੇ ਜੜ ਹੀ ਨਾ ਧਰਤੀ 'ਚ ਹੁੰਦੀ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾ ਹੁੰਦੀ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖੀ ਨਾ ਹੁੰਦੀ, ਤੇ ਅੱਜ ਅਸੀਂ ਆਪਣੇ ਆਪ ਨੂੰ ਭੇਖ ਧਾਰਨ ਕਰਕੇ ਵੱਡੀਆਂ ਵਿੱਚ ਪਾ ਰਹੇ ਹਾਂ। ਅਸੀਂ ਸੋਚੀਏ ਵੀ ਨਹੀਂ, ਭੇਖ ਧਾਰੀ ਤੀਰਥ ਭਵੇਂ, ਭਾਵ ਉਸ ਵੇਲੇ ਵੀ ਭੇਖ ਧਾਰਨ ਕਰਕੇ, ਔਰ ਉਸ ਵੇਲੇ ਤੀਰਥਾਂ ਦਾ ਰਟਨ, ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਵਾਰ ਤੀਰਥਾਂ ਦਾ ਇਸ਼ਨਾਨ ਕੀਤਾ ਪਰ ਅੰਦਰ ਟਿਕਿਆ ਨਹੀਂ। ਅੰਦਰ ਕਿੱਥੇ ਟਿਕਿਆ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਖੇੜਾ ਕਿੱਥੋਂ ਮਿਲਿਆ? ਉਹ ਖੇੜਾ ਪਰਮਾਤਮਾ ਵਾਹਿਗੁਰੂ ਨੇ ਗੁਰੂ ਰੂਪ ਵਿੱਚ ਵਰਤ ਕੇ ਹੀ ਅੰਦਰ ਦਾ ਟਿਕਾ, ਅੰਦਰ ਦਾ ਟਿਕਾਣਾ ਦਿੱਤਾ। ਭਾਵੇਂ ਤੀਰਥਾਂ ਤੇ ਜਾ ਕੇ, ਭਾਵੇਂ ਅਸੀਂ ਅੱਜ ਗੁਰਧਾਮਾਂ ਤੇ ਆਉਂਦੇ ਹਾਂ, ਪਰ ਗੁਰਧਾਮਾਂ ਤੋਂ ਵੀ ਕੋਈ ਪ੍ਰੇਰਨਾ ਲੈਣੀ ਹੈ। ਇਹਨਾਂ ਸਰੋਵਰਾਂ ਦਾ ਕੋਈ ਮਹੱਤਵ ਸੀਗਾ ਉਸ ਵੇਲੇ, ਕਿਉਂਕਿ ਸਿੱਖ ਧਰਮ ਸਮਾਜ ਨਾਲ ਜੁੜਿਆ ਹੈ, ਮਨੁੱਖਤਾ ਨਾਲ ਜੁੜਿਆ ਹੈ, ਪਰਉਪਕਾਲ ਨਾਲ ਜੁੜਿਆ ਹੋਇਆ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਉਪਦੇਸ਼ ਤੇ ਪ੍ਰੇਰਨਾ ਕੀਤੀ ਕਿ ਹੌਲੀ ਹੌਲੀ ਮਨ ਜਿਹੜਾ ਹੈ ਉਹ ਇੱਥੇ ਆਣ ਕੇ ਟਿਕਾ ਵਿੱਚ ਆ ਜਾਵੇ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕੌਆ ਹੰਸ ਹੋਵੇ, ਭਾਵ ਇੱਕ ਦਿਨ ਇਹ ਇਨਸਾਨ ਬਾਣੀ ਵਿੱਚ ਚੁੱਭੀ ਲਾ ਕੇ ਕਾਂ ਰੂਪੀ ਮਨ ਜਿਹੜਾ ਉਹ ਹੰਸ ਬਣ ਜਾਏ। ਤਾਂ ਤੀਰਥਾਂ ਦੇ ਉੱਤੇ ਬੜੇ ਰਟਨ ਹੋ ਰਹੇ ਸਨ। ਸਤਿਗੁਰੂ ਜੀ ਕਹਿੰਦੇ ਆ ਕਿ ਇਹ ਤੀਰਥਾਂ ਨੇ ਵੀ ਕੋਈ ਪਾਰ

0: ਇਹ ਜਿਉਂਦਿਆਂ ਦੀ ਕਿਵੇਂ ਮਰ ਸਕਦਾ ਹੈ ਮਨ? ਜੇ ਸੱਚ ਰਹੇ ਲਿਵਲਾਏ, ਗੁਰੂ ਦਾ ਨਾਮ ਸੱਚਾ ਹੈ, ਗੁਰੂ ਦੀ ਬਾਣੀ ਸੱਚੀ ਹੈ, ਜੇ ਸਾਡਾ ਮਨ ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਤੇ ਔਰ ਸੱਚੀ ਗੱਲ ਜੇ ਇਨਸਾਨ ਨਹੀਂ ਜੇ ਜਪ ਸਕਦਾ, ਇਹ ਮਨ ਜਪ ਸਕਦਾ। ਜੇ ਕਿਤੇ ਮਨ ਦੇ ਉੱਤੇ ਨਾਮ ਦੀ ਰੰਗਤ ਲੱਗ ਜਾਵੇ ਤੇ ਫਿਰ ਇਹ ਸੌਂਦਿਆਂ ਵੀ ਵਾਹ ਵਾਹ ਕਰਦਾ ਹੈ, ਫਿਰ ਇਹ ਜਾਗਦਿਆਂ ਵੀ ਕਰਦਾ ਹੈ। ਉਠਤ ਬੈਠਤ ਸੋਵਤ ਨਾਮ, ਇਹ 24 ਘੰਟੇ ਜਿਹੜਾ ਹੈ ਇਹਦਾ ਜਿਹੜਾ ਹੈ ਅਕੀਦਾ ਜਿਹੜਾ ਹੈ ਗੁਰਮੁਖ, ਇਹ ਮਨ ਜੀਵਤ ਰਹੇ ਮਰੇ। ਗੁਰਮੁਖ ਦਾ ਮਨ ਜਿਹੜਾ ਹੈ ਉਹ ਜਿਉਂਦਿਆਂ ਜੀ ਮਰ ਜਾਂਦਾ ਹੈ। ਉਹ ਕਿਵੇਂ ਮਰ ਜਾਂਦਾ ਹੈ? ਸੱਚ ਰਹੇ ਲਿਵਲਾਏ, ਸੱਚੇ ਵਾਹਿਗੁਰੂ ਦੇ ਨਾਲ ਉਸ ਦਾ ਸੰਬੰਧ ਜੁੜ ਜਾਂਦਾ ਹੈ।
1: ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ।
0: ਹੁਣ ਇਹ ਮਨ ਨੂੰ ਕਈ ਜਨਮਾਂ ਦੀ ਮੈਲ ਲੱਗੀ ਹੋਈ ਹੈ। ਅਸੀਂ ਜ਼ਿਮੀਦਾਰ ਲੋਕ ਹੈ, ਅਸੀਂ ਕਾਰੋਬਾਰੀ ਲੋਕ ਹੈ, ਕਈ ਵਾਰ ਜੰਗਾਲ ਲੱਗ ਜਾਂਦਾ ਹੈ, ਕਈ ਵਾਰ ਨੱਟ ਖੁੱਲਦਾ ਹੀ ਨਹੀਂ। ਅਸੀਂ ਫਿਰ ਕੀ ਕਰਦੇ ਹਾਂ, ਉਸ ਨੂੰ ਕੁਝ ਸਮਾਂ ਤੇਲ ਵਿੱਚ ਪਾਉਂਦੇ ਹਾਂ ਔਰ ਯਤਨ ਕਰਦੇ ਹਾਂ ਕਿ ਇਹ ਇਸ ਦਾ ਜਿਹੜਾ ਜੰਗਾਲ ਘੱਟ ਜਾਏ। ਤੇ ਕਹਿੰਦੇ ਆ ਇਸ ਮਨ ਨੂੰ ਤਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਇਹ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਉਹ ਕਿਵੇਂ ਦੂਰ ਹੋਣੀ ਹੈ? ਉਹ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਉਹ ਪਰਮਾਤਮਾ ਵਾਹਿਗੁਰੂ ਦੇ ਸ਼ਬਦ ਰਾਹੀਂ ਦੂਰ ਹੋਣੀ ਹੈ। ਜਿਹੜਾ ਸ਼ਬਦ ਹੈ, ਸ਼ਬਦ ਜਲਾਏ ਇਹ ਮੈਲ ਨੂੰ, ਹਉਮੈ ਦੀ ਮੈਲ ਨੂੰ, ਹਉਮੈ ਦੀਰਘ ਰੋਗ ਹੈ, ਇਸ ਮੈਲ ਨੂੰ ਜਿਹੜਾ ਹੈ ਉਹ ਸ਼ਬਦ ਰਾਹੀਂ ਉਤਾਰਿਆ।

ਹੁਣ ਅੰਦਰ ਟਿਕਾ ਹੋ ਗਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਪੌੜੀ ਵਿੱਚ ਬਿਆਨ ਕਰਦੇ ਨੇ, ਹੁਣ ਖੋਜ ਰਹੇ ਹਾਂ, ਲੱਭ ਰਹੇ ਹਾਂ, ਕੋਈ ਸੰਤ ਮਿਲ ਜਾਏ, ਕੋਈ ਨਾਮ ਰਸੀਆ ਮਿਲ ਜਾਏ। ਨਾਮ ਰਸੀਆ ਜਿਹੜਾ ਹੈ ਉਸ ਦੀ ਸੰਗਤ ਕਰਕੇ, ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ, ਕਿਨਕਾ ਮਾਤਰ ਹੀ। ਅਸੀਂ ਅਰਦਾਸ ਕਰਦੇ ਹਾਂ, ਭੱਟ ਸਾਹਿਬਾਨ ਅਰਦਾਸ ਕਰਦੇ ਨੇ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ, ਸ਼ਰਨ ਵਿੱਚ ਰੱਖੋ। ਤੋ ਸਤਿਗੁਰ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪੌੜੀ ਵਿੱਚ ਸਮਝਾਉਂਦੇ ਨੇ ਕਿ ਹੁਣ ਅੰਦਰ ਦੀ ਖੇਡ ਜਿਹੜੀ ਹੈ ਉਹ ਖੇਡ ਵੱਖਰੀ ਹੋ ਗਈ ਹੈ। ਹੁਣ ਖੇਡ ਜਿਹੜੀ ਹੈ ਇਹ ਹੈ ਕਿ ਪਰਮਾਤਮਾ ਦਾ ਪਿਆਰਾ ਮਿਲ ਜਾਏ ਤੇ ਪਰਮਾਤਮਾ ਦਾ ਨਾਮ ਭਾਵੇਂ

ਹੁਣ ਹਰੀ ਰੂਪ ਸ਼ਿੰਗਾਰ ਕੱਪੜਾ ਬਣ ਜੇ, ਨਾਮ ਰੂਪੀ ਸ਼ਿੰਗਾਰ। ਕੱਪੜਾ ਕਿਹੜਾ ਹੈ? ਸਰੀਰ। ਇਹ ਸਾਰਾ ਸਰੀਰ ਜਿਹੜਾ ਹੈ, ਸਰੀਰ ਰੂਪੀ ਕੱਪੜਾ, ਇਹ ਹਰੀ ਦਾ ਸ਼ਿੰਗਾਰ ਬਣ ਜਾਏ ਤੇ ਹਰੀ ਦੇ ਸ਼ਿੰਗਾਰ ਰੂਪੀ ਕੱਪੜੇ ਦੇ ਉੱਪਰ ਕੀ ਹੋਵੇ ਕਿ ਖਿਮਕਾ ਭਾਵ ਜਿਹੜੀ ਕਢਾਈ ਹੈ ਉਹ ਖਿਮਾ ਦੀ ਹੋਵੇ, ਉਹ ਨਿਬਰਤਾ ਦੀ ਹੋਵੇ। ਅਸੀਂ ਕਹਿੰਦੇ ਨਾ ਸੋਨੇ ਤੇ ਸੁਹਾਗਾ, ਕਹਿੰਦੇ ਕੋਈ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਹੋਵੇ ਤੇ ਕਹਿੰਦੇ ਆ ਕਿ ਇਹ ਕਿਰਪਾ ਤੇ ਹੋ ਗਈ ਹੈ, ਨਾਲ ਸੋਨੇ ਤੇ ਸੁਹਾਗਾ ਕਿ ਇਹ ਇਨਸਾਨ ਦਾ ਜੀਵਨ ਵੀ ਪਰਉਪਕਾਰੀ ਹੈ। ਅਸੀਂ ਉਪਦੇਸ਼ ਅੱਜ ਦੇ ਸ਼ਬਦ ਦਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਉਪਦੇਸ਼ ਹੈ ਕਿ ਕੱਲਾ ਪੜ੍ਹਨਾ ਨਹੀਂ, ਕੱਲਾ ਵਿਚਾਰਨਾ ਨਹੀਂ, ਗੁਰੂ ਦੇ ਸ਼ਬਦ ਰਾਹੀਂ ਜਿਹੜੀ ਸਿੱਖਿਆ ਮਿਲੀ ਹੈ ਉਸ ਮੁਤਾਬਕ ਆਪਣਾ ਜੀਵਨ ਤਿਆਰ ਕਰਨਾ ਹੈ, ਉਸ ਮੁਤਾਬਕ ਯਤਨ ਕਰਨਾ ਹੈ ਔਰ ਵੇਖਣਾ ਹੈ ਕਿ ਗੁਰੂ ਆਸ਼ੇ ਮੁਤਾਬਕ ਸਾਡਾ ਜੀਵਨ ਬਣ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਬਚਨ ਨੇ ਕਿ ਹੁਣ ਪਰਮਾਤਮਾ ਵਾਹਿਗੁਰੂ ਦੀ ਐਸੀ ਕਿਰਪਾ ਹੋ ਗਈ ਹੈ ਕਿ ਹੁਣ ਹਿਰਦੇ ਰੂਪ ਘਰ ਦੇ ਵਿੱਚ ਪਰਮਾਤਮਾ ਦਾ ਨਾਮ, ਗੁਰੂ ਸੰਤਾਂ ਦੇ ਮਿਲਾਪ ਤੇ ਉਸ ਦੀ

0: ਹੁਣ ਐਸਾ ਸ਼ਿੰਗਾਰ ਬਣ ਗਿਆ ਹੈ ਕਿ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਗਿਆ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਜਦੋਂ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਕੱਪੜਾ, ਪ੍ਰੇਮ ਰੂਪੀ ਨਾਮ ਰੂਪੀ ਕੱਪੜਾ ਪਹਿਨ ਲਿਆ, ਉੱਤੇ ਖਿਮਾ ਰੂਪੀ ਨਿਮਰਤਾ ਰੂਪੀ ਕਢਾਈ ਆ ਗਈ, ਤੇ ਫਿਰ ਐਸਾ ਸ਼ਿੰਗਾਰ ਪ੍ਰਭੂ ਨੂੰ ਭਾਉਂਦਾ ਹੈ ਪ੍ਰਿਮਕਾ। ਫੇਰ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
1: ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਬਿਖ ਕਾਟੈ ਇੱਕ ਪਲਕਾ।
0: ਹੁਣ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ, ਗਾਉਂਦਿਆਂ ਗਾਉਂਦਿਆਂ, ਇਹ ਨਹੀਂ ਕਿ ਕੇਵਲ ਜ਼ਬਾਨ ਗਾਉਂਦੀ ਹੈ, ਗੁਰਮੁਖ ਰੋਮ ਰੋਮ ਹਰ ਧਿਆਵੇ। ਹੁਣ ਤਾਂ ਕਈ ਕਰੋੜ ਜਿਹੜੇ ਸਰੀਰ ਦੇ ਕੇਸ ਨੇ, ਉਹ ਵੀ ਪਰਮਾਤਮਾ ਨੂੰ ਜਿਹੜੇ ਧਿਆ ਰਹੇ ਨੇ, ਤੇ ਉਹ ਧਿਆਉਂਦਿਆਂ ਧਿਆਉਂਦਿਆਂ ਜਿਹੜੇ ਜਨਮਾਂ ਜਨਮਾਂ ਦੀ ਕਾਲਖ ਸੀ, ਜਨਮਾਂ ਜਨਮਾਂ ਦੇ ਕਰਮ ਰੋਗ ਸੀ, ਕਹਿੰਦੇ ਉਹ ਇੱਕ ਪਲ ਦੇ ਵਿੱਚ ਸਾਰੇ ਕੱਟੇ ਗਏ।
1: ਹਰ ਹਰ ਦਿਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਣਕਾ।
0: ਕਿਹੜੇ ਜਿੱਤ ਜਾਂਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾਲ, ਹਰ ਜਪ ਜਿਣਕਾ। ਉਹਨਾਂ ਨੇ ਇਸ ਮਨੁੱਖਾ ਜੀਵਨ ਦੇ ਵਿੱਚ ਜੋ ਇਨਸਾਨ ਆਇਆ ਸੀ, ਉਸ ਨੂੰ ਸਫਲ ਸਫਲ ਸਫਲ ਭਈ ਯਾਤਰਾ। ਫਿਰ ਉਹ ਜਿਹੜੀ ਹੈ ਮਨ ਮਾਰੇ ਧਾਤ ਮਰ ਜਾਏ। ਸੋ ਸਤਿਗੁਰੂ ਜੀ ਅੱਜ ਦੇ ਮੁਬਾਰਕ ਮੁੱਖ ਵਾਕ 'ਚ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ, ਜਿੱਥੇ ਇਨਸਾਨ ਨੇ ਦੁਨਿਆਵੀ ਗਿਆਨ ਪ੍ਰਾਪਤ ਕਰਨਾ, ਦੁਨਿਆਵੀ ਗਿਆਨ ਪ੍ਰਾਪਤ ਕਰਕੇ ਇਨਸਾਨ ਸੋਚਦਾ ਕਿ ਮੈਂ ਹੁਣ ਦੂਸਰਿਆਂ ਨੂੰ ਗਿਆਨ ਵੰਡਾਂ, ਉਸ ਗਿਆਨ ਵੰਡਣ ਤੋਂ ਪਹਿਲਾਂ ਆਪਣੇ ਆਪ ਤੇ ਗੁਰਬਾਣੀ ਦਾ, ਗੁਰੂ ਦੇ ਸ਼ਬਦ ਦਾ, ਉਪਦੇਸ਼ ਦਾ ਜਿਹੜਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਆਓ ਲੜੀਵਾਰ ਜੋ ਕਥਾ ਹੈ, ਸ਼ਬਦ ਵਿਚਾਰ ਹੈ, ਉਸ ਨਾਲ ਜੁੜੀਏ। ਗੱਜ ਕਿਆ

0: ਅੰਧ ਕਹਿੰਦੇ ਜਿਹੜਾ ਅੰਨਾ ਇਨਸਾਨ ਹੈ, ਅਗਿਆਨੀ ਇਨਸਾਨ, ਇਹ ਸਮਝਦਾ ਹੀ ਨਹੀਂ। ਇਹ ਮਾਇਆ, ਇਹ ਮਾਇਆ ਦੇ ਭੰਡਾਰ ਜਿਹੜੇ ਨੇ ਨਾਲ ਚੱਲਣ ਵਾਲੇ ਨੇ, ਪਰ ਰਾਤ ਦਿਨ ਜਿਹੜਾ ਇਕੱਤਰ ਕਰ ਰਿਹਾ ਹੈ। ਕਦੀ ਦੁਨੀ ਚੰਦ ਕਰੋੜੀਏ ਦੇ ਵੀ ਸੱਤ ਝੰਡੇ ਝੁਲਦੇ ਸਨ, ਔਰ ਕਹਿ ਵੀ ਦਿੱਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇਹ ਸੱਤ ਝੰਡੇ ਐਵੇਂ ਨਹੀਂ ਝੁੱਲੇ, ਇਹ ਮੈਂ ਬੜੀ ਮਿਹਨਤ ਕੀਤੀ ਆ, ਇਹ ਮਹਿਲ ਮਾੜੀਆਂ ਐਵੇਂ ਨਹੀਂ ਬਣਾਈਆਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਚੱਲ ਜਿੱਥੇ ਇੰਨਾ ਖਜ਼ਾਨਾ ਆ ਛੋਟੀ ਜਿਹੀ ਸੂਈ ਰੱਖ ਲੈ। ਤੇ ਸੂਈ ਲੈ ਕੇ ਜਦੋਂ ਘਰ ਗਿਆ ਤੇ ਭਾਗਵਾਨੀ ਨੂੰ ਕਿਹਾ ਕਿ ਆ ਸੂਈ ਰੱਖ ਲਿਓ, ਦਰਗਾਹ ਵਿੱਚ ਦੇਣੀ ਹੈ। ਤੇ ਸਿਆਣੀ ਪਤਨੀ ਨੇ ਇਹ ਗੱਲ ਆਖੀ ਸੀਗੀ ਕਿ ਉਸ ਘਰ ਦੇ ਵਿੱਚ ਕੁਝ ਨਹੀਂ ਜਾਂਦਾ, ਜਿਹ ਮਾਰਗ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਨੰਗੇ ਪੈਰੀ ਭੱਜ ਕੇ ਆ ਗਿਆ ਸੀਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੂਰੇ ਵੈਦ ਸਨ, ਡਾਕਟਰ ਸਨ, ਕਿਹੜੀ ਦਵਾਈ ਭੂਮੀਏ ਚੋਰ ਨੂੰ ਦੇਣੀ ਹੈ, ਕਿਹੜੀ ਦਵਾਈ ਭਾਈ ਕੌਡੇ ਨੂੰ ਦੇਣੀ ਹੈ, ਕਿਹੜੀ ਮੈਡੀਸਨ ਭਾਈ ਸੱਜਣ ਨੂੰ ਦੇਣੀ ਹੈ। ਅੱਜ ਦੁਨੀ ਚੰਦ ਜਿਹੜਾ ਮਾਇਆ ਧਾਰੀ ਅਤ ਅੰਨਾ ਬੋਲਾ ਹੋ ਚੁੱਕਾ ਸੀਗਾ, ਕੇਵਲ ਮਾਇਆ ਦਿਸਦੀ ਸੀਗੀ, ਸੱਤ ਝੰਡੇ ਝੂਲਦੇ ਦਿਖਸੇ ਸਨ। ਤੇ ਉਸ ਵੇਲੇ ਉਸ ਨੂੰ ਇਸ ਮਾਇਆ ਦੇ ਹਨੇਰੇ ਦੇ ਵਿੱਚੋਂ ਜਗਾ ਦਿੱਤਾ ਸੀਗਾ। ਤਾਂ ਸਤਿਗੁਰੂ ਜੀ ਦੇ ਬਚਨ ਨੇ ਕਿ ਅਗਿਆਨੀ ਅੰਨਾ ਮਨੁੱਖ ਜਿਹੜਾ ਹੈ ਉਸ ਮਾਇਆ ਨੂੰ ਇਕੱਤਰ ਕਰ ਰਿਹਾ ਹੈ, ਜਿਹੜੀ ਮਾਇਆ ਨਾਲ ਨਹੀਂ ਨਿਭਣੀ।
1: ਗੁਰ ਕੇ ਚਰਨ ਧਿਆਏ ਤੋਂ ਟੁੱਟੇ ਮਾਇਆ ਬੰਧ।
0: ਇਹ ਮਾਇਆ ਦੇ ਬੰਧਨ ਜਿਹੜੇ ਨੇ, ਇਹ ਮਾਇਆ ਜਿਹਨੇ ਜੰਜੀਰਾਂ ਨਾਲ ਜਕੜਿਆ ਹੋਇਆ, ਇਹ ਬੰਧਨ ਕਿਵੇਂ ਟੁੱਟਣੇ ਆ? ਗੁਰੂ ਦੇ ਸ਼ਬਦ, ਗੁਰੂ ਦੇ ਸ਼ਬਦ ਦੀ ਆਰਾਧਨਾ ਦੇ ਨਾਲ, ਗੁਰੂ ਦੀ ਵਿਚਾਰ ਕਰਨ ਦੇ ਨਾਲ, ਗੁਰੂ ਦੀ ਸਿੱਖਿਆ ਨੂੰ ਅਮਲ ਵਿੱਚ ਲੈ ਕੇ ਆਉਣ ਨਾਲ, ਇਸ ਮਨੁੱਖਤਾ ਦੀ ਸੇਵਾ ਕਰਨ ਦੇ ਨਾਲ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਪੈਸਨ ਪਾਈਏ। ਤਾਂ ਗੁਰੂ ਦੀ ਸ਼ਬਦ ਵਿਚਾਰ ਜਿਹੜੀ ਹੈ ਸਭ ਨੂੰ ਜਿਹੜਾ ਹੈ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਦੀ ਹੈ।
1: ਪੌੜੀ ਭਾਣੇ ਹੁਕਮ ਮਨਾਇਓ ਭਾਣੇ ਸੁਖ ਪਾਇਆ।
0: ਹੁਣ ਭਾਣੇ ਤੇ ਹੁਕਮ ਦੇ ਵਿੱਚ ਕੋਈ ਫਰਕ ਨਹੀਂ, ਹੁਕਮ ਵੀ ਅਕਾਲ ਪੁਰਖ ਦੀ ਰਜ਼ਾ ਹੈ, ਹੁਕਮ ਰਜ਼ਾਈ ਚੱਲਣਾ ਪਰਮਾਤਮਾ ਦੀ ਰਜ਼ਾ ਹੈ, ਭਾਣਾ ਵੀ ਉਸ ਦੀ ਰਜ਼ਾ ਹੈ। ਔਰ ਇਹਨਾਂ ਦਿਹਾੜਿਆਂ ਦੇ ਉੱਤੇ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਭਾਣਾ ਮੰਨਣ ਦੀ ਗੱਲ ਕਰਦੇ ਹਾਂ, ਤੇ ਫਿਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸ਼ਹੀਦਾਂ ਦੇ ਸਰਤਾਜ, ਉਹਨਾਂ ਦੀ ਯਾਦ ਹਿਰਦੇ ਵਿੱਚ ਆਉਂਦੀ ਹੈ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਅਦਬ ਸਹਿਤ ਬੇਨਤੀ ਕਰਾਂਗਾ, ਛਬੀਲਾਂ ਲਾਉਣੀਆਂ ਚਾਹੀਦੀਆਂ ਨੇ, ਲੰਗਰਾਂ ਦੀ ਸੇਵਾ ਕਰਨੀ ਚਾਹੀਦੀ ਹੈ। ਪਰ ਜੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੀਵਨ ਵਿੱਚ ਸਿਖਾਇਆ, ਉਸ ਨੂੰ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਹੈ। ਕਿੰਨੇ ਕੁ ਨੌਜਵਾਨ ਬੱਚੇ ਨੇ ਜਾਂ ਸਾਡੀਆਂ ਸੰਸਥਾਵਾਂ ਨੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰ ਉਪਕਾਰਾਂ ਨੂੰ ਪੰਜ ਨਵੇਂ ਸ਼ਹਿਰ ਵਸਾਉਣੇ, ਜ਼ਿਮੀਦਾਰਾਂ ਵਾਸਤੇ ਖੂਹ ਤੇ ਬੌਲੀਆਂ ਲਗਵਾਉਣੀਆਂ, ਵਪਾਰ ਵਾਸਤੇ ਸਿੱਖਾਂ ਨੂੰ ਪ੍ਰੇਰਿਤ ਕਰਨਾ ਤੇ ਵੱਡਾ ਵਪਾਰ ਕਰਨਾ ਮੱਧ ਏਸ਼ੀਆ ਤੱਕ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੱਡਾ ਪਰ ਉਪਕਾਰ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ। ਕਿੰਨਿਆਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਪ੍ਰਚਾਰਿਆ ਹੈ, ਕਿੰਨਿਆਂ ਨੇ ਯਤਨ ਕੀਤਾ ਇਸ ਬਾਣੀ ਨੂੰ, ਜਿਹੜਾ ਵਿਸ਼ਵ ਅਸ਼ਾਂਤ ਹੈ ਉਸ ਨੂੰ ਸ਼ਾਂਤੀ ਪ੍ਰਦਾਨ ਕਰਨ ਦਾ ਯਤਨ ਕਰੀਏ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਭਾਣਾ ਜਿਹੜਾ ਸ਼ਬਦ ਇੱਥੇ ਆਇਆ, ਉਹ ਤੱਤੀ ਤਵੀ ਤੇ ਬੈਠ ਕੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਸੋ ਪੌੜੀ ਦੇ ਵਿੱਚ ਭਾਣਾ ਹੁਕਮ ਮਨਾਉਣ ਦਾ ਜਿਹੜਾ ਹੈ ਉਹ ਜਿਹੜਾ ਸਿਦਕ ਹੈ, ਸਬਰ ਹੈ, ਕਿੱਡਾ ਵੱਡਾ ਮਹਾਰਾਜ ਜੀ ਦਾ ਸਿਦਕ ਸਬਰ ਹੋਏਗਾ। ਉਹਨਾਂ ਨੇ ਤਵੀ ਤੇ ਉੱਤੇ ਬੈਠ ਕੇ ਸਿੱਖੀ ਦਾ ਭਾਣਾ ਕੈਸਾ ਉਹ ਮੰਨਣ ਦੀ ਜਾਚ ਸਿਖਾਈ ਹੈ।
1: ਭਾਣੇ ਸਤਿਗੁਰ ਮਿਲਿਓ ਭਾਣੇ ਸੱਚ ਧਿਆਇਆ।
0: ਹੁਣ ਭਾਣੇ ਵਿੱਚ ਵੀ ਸਤਿਗੁਰੂ ਜੀ ਨੇ ਮਿਲਾਉਣਾ ਹੈ, ਤੇ ਭਾਣੇ ਵਿੱਚ ਹੀ ਇਹ ਜਿਹੜਾ ਨਿਤਨੇਮ ਹੈ, ਬਾਣੀ ਪੜ੍ਹਨੀ ਹੈ, ਹੰਕਾਰ ਨਹੀਂ, ਇਹ ਤੇ ਅੰਦਰ ਝੋਲੀ ਅੱਡ ਕੇ ਆਉਣਾ ਚਾਹੀਦਾ। ਸਤਿਗੁਰੂ ਜੀ ਨਿਰਗੁਣ ਆ ਰਹੇ ਹਾਂ ਅਸੀਂ, ਸਾਡੇ ਅੰਦਰ ਗੁਣ ਪੈਦਾ ਕਰ ਦਿਓ, ਸਾਡੇ ਅੰਦਰ ਮਾੜੇ ਫੁਰਨੇ ਜਿਹੜੇ ਨੇ ਉਹ ਬੰਦ ਹੋ ਜਾਣ, ਸਾਨੂੰ ਚੰਗੀ ਸਮਝ ਬਖਸ਼ਿਸ਼ ਕਰ ਦਿਓ।
1: ਭਾਣੇ ਜੇ ਵੱਡ ਹੋਰ ਦਾਤ ਨਾਹੀ ਸੱਚ ਆਖ ਸੁਣਾਇਆ।
0: ਭਾਣੇ ਵਰਗੀ ਕੋਈ ਦਾਤ ਨਹੀਂ, ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਇਹ ਸਮਝ ਜਿਹੜੀ ਹੈ, ਇਹ ਪ੍ਰੇਰਨਾ ਜਿਹੜੀ ਹੈ, ਉਹ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ।
1: ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ।
0: ਹਾਂ, ਇਹ ਹੈ ਜੇ ਪੂਰਬ ਕਰਮਾਂ ਦੇ ਵਿੱਚ ਸਤਿਗੁਰੂ ਜੀ ਨੇ ਲਿਖਿਆ ਹੋਵੇ, ਤੇ ਪੂਰਬਲਾ ਕਰਮ ਉਦੋਂ ਬਣ ਜਾਂਦਾ ਜਦੋਂ ਕਿਤੇ ਗੁਰੂ ਨਾਨਕ ਦਾ ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਇਹ ਮੱਥਾ ਰੱਖ ਦੇ, ਤਕਦੀਰ ਬਦਲ ਜਾਂਦੀ ਹੈ। ਗੱਜ ਕੇ ਆਖੋ ਸਤਨਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਜਿਹੜਾ ਹੈ ਉਹ ਦਾਤ ਮੰਗਣੀ ਹੈ, ਉਹ ਮੰਗਣੀ ਹੈ ਕਿ ਸਤਿਗੁਰੂ ਜੀ ਤੁਸੀਂ ਹੀ ਆਪਣੇ ਹੁਕਮ ਆਪਣੀ ਰਜ਼ਾ ਦੇ ਵਿੱਚ, ਜੇ ਮੇਰੇ ਪੂਰਬਲੇ ਕਰਮਾਂ ਵਿੱਚ ਲਿਖਿਆ ਨਹੀਂ ਤੁਸੀਂ ਲਿਖ ਦਿਓ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿਓ ਤੇ ਮੈਂ ਗੁਰਸਿੱਖ ਬਣ ਕੇ ਜੀਵਨ ਬਤੀਤ ਕਰਾਂ।
1: ਨਾਨਕ ਤਿਸ ਸਰਣਾਗਤੀ ਜਿਨ ਜਗਤ ਉਪਾਇਆ।
0: ਹੇ ਨਾਨਕ, ਉਸ ਦੀ ਸ਼ਰਨ ਵਿੱਚ ਪੈ, ਉਸ ਦੀ ਸ਼ਰਨ ਵਿੱਚ ਜਾ ਕੇ ਡੰਡੌਤ ਕਰ, ਜਿਸਨੇ ਸਾਰਾ ਸੰਸਾਰ ਪੈਦਾ ਕੀਤਾ ਹੈ, ਜਿਸਨੇ ਸਾਰੇ ਸੰਸਾਰ ਦਾ ਵਿਸਥਾਰ ਕੀਤਾ ਹੈ। ਆਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚੋਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਪਰਿਵਾਰਾਂ ਵਾਸਤੇ ਗੁਰਸਿੱਖੀ ਮੰਗੀਏ, ਬੱਚੇ ਬੱਚੀਆਂ ਉੱਚਾ ਸੱਚਾ ਜੀਵਨ ਬਤੀਤ ਕਰਨ, ਉਹ ਦੁਨਿਆਵੀ ਵਿੱਦਿਆ ਨਾਲ ਜੁੜ ਕੇ ਉੱਚੇ ਅਹੁਦਿਆਂ ਤੇ ਪਹੁੰਚਣ, ਪਰ ਨਾਮ ਦੀ ਦਾਤ ਪ੍ਰਾਪਤ ਕਰਕੇ ਸਿੱਖੀ ਨੂੰ ਅਪਣਾ ਕੇ ਇਸ ਮਨੁੱਖਤਾ ਦਾ ਭਲਾ ਕਰਨ। ਸੋ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਜੀ ਦਾ, ਸਮੁੱਚੇ ਸਿੰਘ ਸਾਹਿਬਾਨਾਂ ਦਾ, ਗੁਰੂ ਕੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary, ਨੀਅਰ

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: Calgary. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾਮੇ ਨਹੀਂ ਜਾਂ ਹੋ ਕਰੀ ਨਾ ਹੋ ਬਲਿਹਾਰੀ ਕੁਦਰਤ ਵਸਿਆ ਤੇਰਾ ਨਾ ਜਾਈ ਲਿਖਿਆ ਰਹੋ ਜਾਤ ਮਹਿ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਿਨ ਕਿਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਵੱਡਾ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਈ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕੰਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ

ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰੈ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਉ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ

0: ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰੇ ਹੈ ਘਰ ਨਾਉ ਨਿਧਿਆ ਵੈ ਤਾਏ।

ਆਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੋਗੇ ਅਟਲ।

ਮਾਣ ਨੀਵਾ ਮਤ ਉੱਚੀ ਬਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ।

ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ

हमरे हर प्राण स्वामी सखा हर मीता, मेरे मन तन जीह हर हरे हरे।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ